ਪਵਿੱਤਰ ਕਰੀਏ ਤੇ ਮਿਲ ਕੇ ਇਹ ਤੁੱਕਾਂ ਗਾਵੀਏ, ਕਿਉਂਕਿ ਕਲਯੁਗ ਦਾ ਐਸਾ ਸਮਾਂ ਹੈ, ਮਨੁੱਖ ਦਾ ਮਨ ਹਰ ਵੇਲੇ ਹੀ ਡੋਲਦਾ ਰਹਿੰਦਾ, ਪ੍ਰਸੰਨਤਾ ਵਿੱਚ ਨਹੀਂ ਰਹਿੰਦਾ। ਤੇ ਇੱਥੇ ਵੀ ਆ ਕੇ ਕਈ ਵਾਰੀ ਮਨੁੱਖ ਦਾ ਮਨ ਚੰਚਲ ਹੋ ਜਾਂਦਾ, ਡੁਲਾਏਮਾਨ ਹੋ ਜਾਂਦਾ। ਇੱਥੇ ਵੀ ਆ ਕੇ ਕਈ ਵਾਰੀ ਮਨੁੱਖ ਦਾ ਮਨ ਗੁਰੂ ਕੇ ਦਰਬਾਰ ਵੀ ਨਹੀਂ ਟਿਕਦਾ। ਲੇਕਿਨ ਮੇਰੇ ਪੰਚਮ ਪਾਤਸ਼ਾਹ ਜੀ ਆਖਦੇ ਨੇ, ਇਹ ਮੇਰੇ ਵਾਹਿਗੁਰੂ, ਮੈਂ ਗਰੀਬ ਹਾਂ, ਤੇਰਾ ਆਸਰਾ ਹੈ। ਸੰਸਾਰ ਵਿੱਚ ਜਦੋਂ ਵਿਚਰਦਾ ਇੰਜ ਲੱਗਦਾ ਜਿਵੇਂ ਮੈਂ ਡੁੱਬ ਰਿਹਾ ਹਾਂ, ਤੇ ਜਦੋਂ ਤੇਰੇ ਕੋਲ ਆਉਣਾ, ਤੇਰੇ ਦਰਸ਼ਨ ਕਰਨਾ, ਮੇਰੇ ਮਨ ਨੂੰ ਕੋਈ ਧੀਰਜ ਆ ਜਾਂਦੇ। ਤੇ ਦਰਸ਼ਨ ਦਾ ਮਤਲਬ ਇਹ ਹੈ ਕਿ ਪਾਤਸ਼ਾਹ ਦੀ ਬਾਣੀ ਹਿਰਦੇ ਵਿੱਚ ਵਸੇ, ਦਿਲਾਂ ਵਿੱਚ ਵਸੇ, ਤਾਂ ਹੀ ਦਰਸ਼ਨ ਦਾ। ਕਿਉਂਕਿ ਪਾਤਸ਼ਾਹ ਨੇ ਆਖਿਆ, ਸਤਿਗੁਰ ਨੂੰ ਸਭ ਕੋਲ ਵੇਖਦਾ ਜੇਤਾ ਜਗਤ ਸੰਸਾਰ, ਗੁਰ ਡਿੱਠੇ ਮੁਕਤ ਨਾ ਹੋਵੇ, ਜਿੱਚਰ ਸ਼ਬਦ ਨਾ ਕਰੇ ਵੀਚਾਰ। ਜਿੰਨਾ ਚਿਰ ਗੁਰੂ ਕਾ ਸ਼ਬਦ ਹਿਰਦੇ ਵਿੱਚ ਵਸੇਗਾ ਨਹੀਂ, ਦਰਸ਼ਨਾਂ ਨਾਲ ਗੱਲ ਨਹੀਂ ਬਣਦੀ। ਸੋ ਆਓ, ਪਾਤਸ਼ਾਹ ਆਖਦੇ ਨੇ ਮੇਰੇ ਮਨ ਵਿੱਚ ਗੁਰੂ ਕੀ ਬਾਣੀ ਵਸੇ, ਤੇ ਗੁਰੂ ਅਰਜਨ ਦੇਵ ਜੀ ਆਖਦੇ ਪਿਆਰ ਨਾਲ ਆਪਾਂ ਸਾਰੇ ਰਲ ਮਿਲ ਕੇ ਗੁਰਬਾਣੀ ਪੜ੍ਹੀਏ, ਕੋਈ ਰਸਨਾ ਖਾਲੀ ਨਾ ਰਹੇ।

ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ

ਤਿਆ ਦਰਦੀਆ ਪੰਥ ਦਿਆ ਉਪਮਾ ਕਿਸ ਤਰ੍ਹਾਂ ਕਰਾਂ ਬਿਆਨ ਤੇਰੀ ਅੰਮ੍ਰਿਤ ਦਾਤਿਆ ਦਰਦੀਆ ਪੰਥ ਦਿਆ ਉਪਮਾ ਕਿਸ ਤਰ੍ਹਾਂ ਕਰਾਂ ਬਿਆਨ ਤੇਰੀ ਆਉਂਦੀ ਸਮਝ ਨਹੀਂ ਕਿਸ ਦੇ ਨਾਲ ਤੁਲਾਂ ਬੰਸਦਾਨੀਆਂ ਹਸਤੀ ਮਹਾਨ ਤੇਰੀ ਸ਼ਾਨਾਂ ਵਾਲੇ ਕੀ ਸ਼ਹਿਨਸ਼ਾਹ ਹੋਏ ਭਾਵੇਂ ਜੱਗੋਂ ਵੱਖਰੀ ਰਹੀ ਸ਼ਾਨ ਤੇਰੀ ਤੇਰੇ ਹੁਕਮ ਗਾੜੀ ਹੁਕਮਰਾਨ ਝੁੱਕ ਗਏ ਇਨ ਮੰਨਦੇ ਰਹੇ ਬਲਵਾਨ ਤੇਰੀ ਨੇਕੀ ਹਿੰਦ ਨੂੰ ਕਦੇ ਨਹੀਂ ਭੁੱਲ ਸਕਦੀ ਗੁਜਰੀ ਮਾਂ ਦੇ ਸੋਹਣੇ ਲਾਲ ਤੇਰੀ ਜੋ ਜੋ ਤੈਂ ਕੁਰਬਾਨੀਆਂ ਕੀਤੀਆਂ ਨੇ ਮਿਲ ਸਕਦੀ ਨਹੀਂ ਕਿਤਿਓਂ ਮਿਸਾਲ ਤੇਰੀ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਨਿਆਸਰਿਓਂ ਕੇ ਆਸਰੇ ਪਤਤ ਪਾਵਨ ਭਗਤ ਵਛਲ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬਾਰਗਾਹ ਦੇ ਅੰਦਰ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਨ ਵਾਸਤੇ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਅਦਬ ਸਹਿਤ ਜੁੜ ਮਿਲ ਬੈਠੇ ਗੁਰੂ ਕਾ ਖਾਸ ਰੂਪ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਫਤਿਹਦਰ ਪ੍ਰਵਾਨ ਕਰਨ ਲਈ ਸਤਿਗੁਰਾਂ ਦੇ ਪਾਵਨ ਚਰਨਾਂ 'ਚ ਹਾਜ਼ਰੀ ਲਵਾਈਏ ਅਦਬ ਸਹਿਤ ਗੱਜ ਕੇ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਅਪਾਰ ਮਿਹਰਮਤ ਕੀਤੀ ਹੈ ਫਿਰ ਇੱਕ ਹਫ਼ਤੇ ਵਾਸਤੇ ਆਪ ਸੰਗਤਾਂ ਦੇ ਦਰਸ਼ਨ ਦਿਦਾਰੇ ਜੋੜੇ ਝਾੜਨ ਦੀ ਸੇਵਾ ਕਰਨ ਵਾਸਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਹਜ਼ੂਰੀ ਢਾਡੀ ਜੱਥਾ ਆਪ ਸੰਗਤਾਂ ਦੀ ਖਿਦਮਤ ਦੇ ਵਿੱਚ ਹਾਜ਼ਰ ਹੋਇਆ ਹੈ। ਆਪ ਜੀਆਂ ਨੇ ਅਸੀਸ ਪ੍ਰਦਾਨ ਕਰਨੀ ਜੋ ਆਪ ਸੰਗਤਾਂ ਦੇ ਨਾਲ ਤੁਹਾਡੇ ਸ਼ਾਨਾ ਮੱਤੀ ਇਤਿਹਾਸ ਨੂੰ ਤਵਾਰੀਖ ਨੂੰ ਆਪ ਸੰਗਤਾਂ ਦੇ ਸਨਮੁੱਖ ਬੇਨਤੀ ਕਰ ਸਕੀਏ। ਸੋ ਵੱਡੇ ਭਾਗਾਂ ਵਾਲੇ ਆ ਜਿਹੜੇ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਆਣ ਕਰਕੇ ਸਤਿਗੁਰੂ ਜੀ ਦੀਆਂ ਮਹਿਰਮਤਾਂ ਦੇ ਪਾਤਰ ਬਣਦੇ ਹਾਂ। ਗੁਰੂ ਚਰਨਾਂ ਵਿੱਚ ਆਣ ਕਰਕੇ ਨਮਸਕਾਰ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠਣਾ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਸੋ ਗੁਰੂ ਬਾਬਾ ਜੀ ਦੀ ਅਪਾਰ ਮਿਹਰਮਤ ਕਿਰਪਾ ਹੋਈ ਹੈ ਜੋ ਇਹ ਸਾਨੂੰ ਸਰੀਰ ਮਿਲਿਆ ਹੈ। ਦਤਾਰ ਪਾਤਸ਼ਾਹ ਨੇ ਸਾਨੂੰ ਸਵਾਸਾਂ ਰੂਪੀ ਪੂੰਜੀ ਬਖਸ਼ਿਸ਼ ਕੀਤੀ ਹੈ। ਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਸਤਿਗੁਰਾਂ ਦਾ ਧੰਨਵਾਦ ਕਰਨ ਵਾਸਤੇ ਕਿਉਂਕਿ ਇਹ ਮਨੁੱਖ ਮਿਲਿਆ ਬਾਰ ਬਾਰ ਨਹੀਂ ਮਿਲਣਾ। ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ ਅਵਰ ਕਾਜ ਤਰਕਤ ਹੈ ਨਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਇਸ ਕਰਕੇ ਜੇ ਰੱਬ ਨੇ ਸਾਨੂੰ ਤਰਸ ਕਰਕੇ ਇਹ ਸਰੀਰ ਦਿੱਤਾ ਹੈ ਸੁੰਦਰ ਅਰੋਗ ਦੇਹੀ ਦਿੱਤੀ ਹੈ ਅਤੇ ਫਿਰ ਗੁਰੂ ਚਰਨਾਂ ਦੇ ਵਿੱਚ ਆਣ ਕਰਕੇ ਸਤਿਗੁਰਾਂ ਦਾ ਧੰਨਵਾਦ ਕਰਨਾ ਗੁਰਸਿੱਖ ਦਾ ਫਰਜ਼ ਬਣਦਾ ਹੈ। ਅਤੇ ਜਿਹੜੇ ਗੁਰੂ ਚਰਨਾਂ ਵਿੱਚ ਆਣ ਕਰਕੇ ਸੰਗਤ ਦਾ ਆਨੰਦ ਲੈਂਦੇ ਨੇ ਗੁਰੂ ਚਰਨਾਂ ਦੇ ਵਿੱਚ ਆਣ ਕੇ ਆਪਣੇ ਮਸਤਕ ਨੂੰ ਧਰ ਦਿੰਦੇ ਨੇ ਅਤੇ ਗੁਰੂ ਏਡਾ ਦਿਆਲੂ ਅਤੇ ਕਿਰਪਾਲੂ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਿਆ ਸਾਡੇ ਮੱਥੇ 'ਤੇ ਜਿਹੜੀਆਂ ਰੇਖਾ ਨੇ ਦਾਤਾ ਜੀ ਬਦਲ ਦਿੰਦੇ ਨੇ ਮਾੜੇ ਭਾਗ ਖਤਮ ਹੋ ਜਾਂਦੇ ਨੇ ਸ੍ਰੇਸ਼ਟ ਲੇਖ ਜਿਹੜੇ ਨੇ ਗੁਰੂ ਲਿਖ ਦਿੰਦਾ ਹੈ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਮਹਿਰਮਤ ਵਰਤਾ ਰਹੇ ਨੇ। ਸਤਿਗੁਰੂ ਜੀ ਤਖਤਾਂ 'ਤੇ ਸੱਜੇ ਹੋਏ ਨੇ ਬੇਅੰਤ ਸੰਗਤਾਂ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਆਉਂਦੇ ਨੇ ਅਤੇ ਆਣ ਕਰਕੇ ਨਮਸਕਾਰ ਕਰਦੇ ਨੇ ਮੱਥਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪਾਵਨ ਚਰਨਾਂ 'ਤੇ ਧਰਦੇ ਨੇ। ਇੱਕ ਮੁਸਲਮਾਨ ਕਾਜ਼ੀ ਆਇਆ ਉਹਨੇ ਦਰਵਾਜ਼ੇ 'ਤੇ ਖਲੋਤਾ ਅਤੇ ਖਲੋ ਕਰਕੇ ਪਤਾ ਨਹੀਂ ਕਿੰਨਾ ਕੁ ਚਿਰ ਵਹਿੰਦਾ ਰਿਹਾ। ਜਿਹੜੀ ਵੀ ਸੰਗਤ ਸ਼ਰਧਾਲੂ ਆਉਂਦੇ ਆ ਗੁਰੂ ਚਰਨਾਂ ਦੇ ਵਿੱਚ ਨਮਸਕਾਰ ਕਰਦੇ ਨੇ ਰਿਹਾ ਨਾ ਗਿਆ ਸਤਿਗੁਰਾਂ ਦੇ ਚਰਨਾਂ ਵਿੱਚ ਆਣ ਕਰਕੇ ਕਹਿਣ ਲੱਗਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੀ ਸੰਗਤ ਤੁਹਾਡੇ ਚਰਨਾਂ 'ਤੇ ਨਮਸਕਾਰ ਕਰਦੀ ਹੈ ਇਹਦਾ ਫਾਇਦਾ ਕੀ ਹੈ ਇਹਦਾ ਕੋਈ ਭਾਵ ਹੋਵੇਗਾ ਨਾ ਤੁਸੀਂ ਤੁਹਾਡੇ ਚਰਨਾਂ 'ਤੇ ਨਮਸਕਾਰ ਕਰਦੇ ਤੁਸੀਂ ਅਸੀਸਾਂ ਪ੍ਰਦਾਨ ਕਰਦੇ ਜੇ। ਸਾਹਿਬ ਜੀ ਨੇ ਆਪਣੇ ਗੁਰਸਿੱਖ ਨੂੰ ਕਿਹਾ ਕਿ ਜਦੋਂ ਤੋਸੇ ਖਾਨੇ ਦੇ ਵਿੱਚੋਂ ਇੱਕ ਮੋਹਰ ਕੱਢ ਕੇ ਲੈ ਕੇ ਆਓ। ਗੁਰੂ ਦਾ ਹੁਕਮ ਪਾ ਕੇ ਗੁਰਸਿੱਖ ਮੋਹਰ ਲੈ ਕੇ ਆਏ ਅਤੇ ਉਸ ਸਲਾਰ ਦਿਨ ਕਾਜ਼ੀ ਨੂੰ ਕਹਿਣ ਲੱਗੇ ਕਾਜ਼ੀਆ ਦੇਖ ਇਸ ਮੋਹਰ ਦੇ ਉੱਤੇ ਜਿਹੜੇ ਅੱਖਰ ਲਿਖੇ ਨੇ ਇਹ ਕੀ ਨੇ ਇਹਨਾਂ ਨੂੰ ਧਿਆਨ ਨਾਲ ਪੜ੍ਹ ਅਤੇ ਪੜ੍ਹ ਕੇ ਸਾਨੂੰ ਦੱਸ। ਹੁਣ ਕਾਜ਼ੀ ਨੇ ਜਦੋਂ ਉਹ ਅੱਖਰਾਂ ਨੂੰ ਪੜ੍ਹਿਆ ਮੋਹਰ ਦੇ ਅੱਖਰ ਸਨ ਪੁੱਠੇ ਅੱਖਰ ਸਨ ਨਹੀਂ ਪੜ੍ਹੇ ਗਏ ਪੜ੍ਹਨ ਦੀ ਕੋਸ਼ਿਸ਼ ਵੀ ਕੀਤੀ ਕਹਿਣ ਲੱਗਾ ਸਤਿਗੁਰੂ ਜੀ
ਮੁਰ ਦੇ ਅੱਖਰ ਨੇ ਪੁੱਠੇ ਨੇ ਨਹੀਂ ਪੜ੍ਹ ਸਕਦਾ। ਸਾਹਿਬ ਜੀ ਨੇ ਸਿਆਹੀ ਲਾਈ ਚਿੱਟੇ ਕਾਗਜ਼ ਦੇ ਉੱਤੇ, ਜਦੋਂ ਉਸ ਮੋਰ ਦੇ ਅੱਖਰਾਂ ਨੂੰ ਲਿਖਿਆ ਤਾਂ ਸਤਿਗੁਰੂ ਕਹਿਣ ਲੱਗੇ ਹੁਣ ਪਤਾ ਲੱਗਦਾ। ਕਹਿੰਦਾ ਜੀ ਹੁਣ ਪਤਾ ਲੱਗਦਾ ਕੀ ਹੈ? ਸਤਿਗੁਰੂ ਜੀ ਕਹਿੰਦੇ ਪਹਿਲਾਂ ਕਿਉਂ ਨਹੀਂ ਪਤਾ ਲੱਗਾ? ਕਹਿੰਦਾ ਪਹਿਲਾਂ ਅੱਖਰ ਪੁੱਠੇ ਸਨ ਤਾਂ ਪਤਾ ਨਹੀਂ ਲੱਗਾ, ਹੁਣ ਅੱਖਰ ਇਹ ਸਿੱਧੇ ਹੋ ਗਏ ਨੇ ਤਾਂ ਪਤਾ ਲੱਗ ਗਿਆ ਏ। ਸਾਹਿਬ ਜੀ ਕਹਿੰਦੇ ਬਸ ਇਹੀ ਨਮਸਕਾਰ ਕਰਨ ਦਾ ਜਿਹੜਾ ਹੈ ਨਾ ਉਹ ਫਾਇਦਾ ਏ, ਪੁੱਠੇ ਅੱਖਰ ਜਿਹੜੇ ਨੇ ਉਹ ਸਿੱਧੇ ਹੋ ਜਾਂਦੇ। ਇਸੇ ਤਰ੍ਹਾਂ ਮਨੁੱਖ ਦੇ ਕੀਤੇ ਹੋਏ ਕੁਕਰਮਾਂ ਦਾ ਨਾਸ ਗੁਰੂ ਕਰ ਦਿੰਦਾ ਹੈ। ਗੁਰੂ ਚਰਨਾਂ ਦੇ ਵਿੱਚ ਨਮਸਕਾਰ ਕਰਨੀ ਇੱਕ ਫਾਰਮੈਲਿਟੀ ਨਹੀਂ ਹੈ, ਸਿੱਖ ਦਾ ਫਰਜ਼ ਬਣਦਾ ਹੈ ਕਿ ਦਤਾਰ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਅਣ ਕਰਕੇ ਨਮਸਕਾਰ ਕਰੇ ਅਤੇ ਅਰਦਾਸ ਕਰੇ, ਸਤਿਗੁਰੂ ਜੀ ਕਿਰਪਾ ਕਰੋ, ਮਿਹਨਤ ਕਰੋ, ਆਪ ਜੀ ਏਡੇ ਦਿਆਲੂ ਅਤੇ ਕਿਰਪਾਲੂ ਹੋ, ਮੇਰੇ ਸਾਰੇ ਅਵਗੁਣਾਂ ਨੂੰ ਵਿਸਾਰ ਕਰਕੇ ਆਪਣੀ ਸ੍ਰੇਸ਼ਟ ਮਤਦਾਤਾ ਜੀ ਮੈਨੂੰ ਦੇ ਦਿਓ। ਸੋ ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਚਰਨਾਂ ਵਿੱਚ ਆਪ ਜੀ ਸੱਜ ਕੇ ਬੈਠੇ ਜੀ। ਆਓ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਪਾਵਨ ਇਤਿਹਾਸ ਆਪ ਸੰਗਤ ਦੀ ਬੇਨਤੀ ਕਰਨ ਲੱਗਾ ਹੈ ਕਿ ਅੰਮ੍ਰਿਤ ਛਕਣਾ ਕਿੰਨਾ ਕੁ ਜ਼ਰੂਰੀ ਹੈ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਗੁਰੂ ਤੋਂ ਆਪਣੀਆਂ ਜਾਨਾਂ ਨੂੰ ਕਿਵੇਂ ਕੁਰਬਾਨ ਕਰਦੇ ਨੇ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਗੁਰੂ ਦੇ ਹੁਕਮ 'ਚ ਰਹਿ ਕਰਕੇ ਗੁਰੂ ਦੇ ਪਾਵਨ ਬਚਨਾਂ 'ਤੇ ਪਹਿਰਾ ਦਿੰਦਿਆਂ ਹੋਇਆਂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਮਹਿਰਮਤਾਂ ਦੇ ਪਾਤਰ ਬਣਦੇ ਨੇ। ਸਮਾਂ ਆਇਆ, ਕਲਗੀਧਰ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਖਾਲਸਾ ਪੰਥ ਸਜਾਇਆ ਗਿਆ, ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਨੀਲੇ ਰੰਗ ਦੇ ਨਿਸ਼ਾਨ ਝੁਲਣ ਲੱਗ ਪਏ। ਯਾਦ ਰੱਖਿਓ ਸਿੱਖ ਪੰਥ ਦੇ ਵਿੱਚ ਨਿਸ਼ਾਨ ਸਾਹਿਬ ਦੇ ਤਿੰਨ ਰੰਗ ਨੇ, ਅਤੇ ਸਭ ਤੋਂ ਪਹਿਲਾਂ ਜਿਹੜਾ ਨਿਸ਼ਾਨ ਸਾਹਿਬ ਲਹਿਰਾਇਆ ਗਿਆ, ਝੁਲਾਇਆ ਗਿਆ, ਉਹ ਗੋਇੰਦਵਾਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਸੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਗੋਇੰਦਵਾਲ ਦੀ ਪਾਵਨ ਧਰਤੀ ਦੇ ਉੱਤੇ ਨਾਲੇ ਬੌਲੀ ਦਾ ਨਿਰਮਾਣ ਕੀਤਾ, ਨਾਲੇ ਸਾਹਿਬ ਜੀ ਨੇ ਬਹੁਤ ਵੱਡਾ ਤੀਰਥ ਰਚਿਆ, ਅਤੇ ਉਹਦੇ ਤੋਂ ਬਾਅਦ ਚਿੱਟੇ ਰੰਗ ਦਾ ਨਿਸ਼ਾਨ ਜਿਹੜਾ ਸੀ ਗੋਇੰਦਵਾਲ ਦੀ ਪਾਵਨ ਧਰਤੀ 'ਤੇ ਝੁਲਾਇਆ ਗਿਆ। ਉਹਦੇ ਤੋਂ ਬਾਅਦ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਢਾਡੀਓ ਕੇ ਜਨਮਦਾਤਾ ਸਤਿਗੁਰੂ ਬੰਦੀ ਛੋੜ, ਜਦੋਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕਰਕੇ ਤਖਤ 'ਤੇ ਸੱਜਦੇ ਨੇ, ਮੀਰੀ ਪੀਰੀ ਦੀਆਂ ਦੋ ਤੇਗਾਂ ਪਾਉਂਦੇ ਨੇ, ਉਹਦੇ ਤੋਂ ਬਾਅਦ ਸਤਿਗੁਰੂ ਜੀ ਦੋ ਨਿਸ਼ਾਨ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਵਿਹੜੇ ਦੇ ਵਿੱਚ ਸਥਾਪਿਤ ਕਰਦੇ ਨੇ। ਉਹਨਾਂ ਦਾ ਰੰਗ ਹੈ ਕੇਸਰੀ, ਕੇਸਰੀ ਰੰਗ ਦੇ ਦੋ ਨਿਸ਼ਾਨ ਸਾਹਿਬ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਸਿੱਖ ਕੌਮ ਨੂੰ ਦਿੱਤੇ। ਵਿਸਾਖੀ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨੀਲੇ ਰੰਗ ਦਾ ਨਿਸ਼ਾਨ ਚਲਾਇਆ, ਅਤੇ ਗੁਰਸਿੱਖ ਪਿਆਰੇ ਭਾਈ ਨੰਦ ਚੰਦ ਨੇ ਬਹੁਤ ਖੂਬਸੂਰਤ ਅਤੇ ਵੱਡਾ ਜਿਹੜਾ ਸੀ ਨਗਾਰਾ ਪਹਿਲਾਂ ਹੀ ਤਿਆਰ ਕਰਕੇ ਸਤਿਗੁਰਾਂ ਦੇ ਹਜ਼ੂਰ ਹਾਜ਼ਰੀ ਵਿੱਚ ਕਰ ਦਿੱਤਾ। ਹੁਣ ਖਾਲਸਾ ਪੰਥ ਤਿਆਰ ਬਰ ਤਿਆਰ ਹੋ ਗਏ ਨੇ, ਸ਼ਾਸਤਰਧਾਰੀ ਹੋ ਗਏ ਨੇ, ਜਿੱਥੇ ਉਹ ਸੰਤ ਨੇ ਉੱਥੇ ਉਹ ਸਿਪਾਹੀ ਵੀ ਨੇ, ਜਿੱਥੇ ਮਾਲਾ ਫੜ ਕੇ ਸਿਮਰਨ ਕਰਨ ਵਾਲੇ ਨੇ ਉੱਥੇ ਤੇਗਾਂ ਲੈ ਕੇ ਸ਼ਾਸਤਰ ਲੈ ਕੇ ਜ਼ੁਲਮ ਦਾ ਨਾਸ ਕਰਨ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਥ ਨੂੰ ਤਿਆਰ ਕਰ ਦਿੱਤਾ ਹੈ। ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਰੋਜ਼ ਦੀਵਾਨ ਸੱਜਦੇ ਨੇ, ਨਗਾਰੇ ਖੜਕਦੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਸਿੱਖਾਂ ਦੇ ਨਾਲ ਸ਼ਿਕਾਰ ਚੜ੍ਹਦੇ ਨੇ, ਮਨੁੱਖਤਾ ਕੁੱਲ ਇਕਾਈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਚਰਨਾਂ ਦੇ ਵਿੱਚ ਹਾਜ਼ਰ ਹੁੰਦੀ ਹੈ, ਸਭ ਜੀ ਦੇ ਦਰਸ਼ਨ ਦਿਦਾਰੇ ਕਰਦੇ ਨੇ। ਇਹ ਅਕਾਲ ਪੁਰਖ ਦੇ ਨਿਸ਼ਾਨ ਦੇ ਹੇਠ ਆਉਣ ਕਰਕੇ ਹਰ ਮਨੁੱਖ ਆਪਣੇ ਆਪ ਨੂੰ ਵਡਭਾਗਾ ਸਮਝਦਾ ਹੈ। ਅਨੰਦਪੁਰ ਸਾਹਿਬ ਦੀ ਐਸੀ ਧਰਤੀ ਹੈ ਜਿੱਥੇ ਗਰੀਬਾਂ ਦੇ ਹੰਝੂ ਪੂੰਜੇ ਜਾਂਦੇ ਨੇ, ਮਜ਼ਲੂਮਾਂ ਨੂੰ ਉਹਨਾਂ ਦਾ ਹੱਕ ਦਵਾਇਆ ਜਾਂਦਾ ਹੈ, ਗਰੀਬ ਨੂੰ ਗਲੇ ਨਾਲ ਲਾਇਆ ਜਾਂਦਾ ਹੈ, ਦੁਨੀਆਂ ਦੇ ਦਰਕਾਰੇ ਹੋਇਆਂ ਨੂੰ ਇੱਕ ਸੰਗਤ ਇੱਕ ਪੰਗਤ ਮਿਲਦੀ ਹੈ, ਜਿਹਦਾ ਕੋਈ ਨਹੀਂ ਹੈ ਉਹਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਚਰਨਾਂ ਦਾ ਆਸਰਾ ਦਿੰਦੇ ਨੇ। ਦੁਨਿਆਵੀ ਅਦਾਲਤਾਂ ਦੁਨਿਆਵੀ ਦਰਬਾਰਾਂ ਦੇ ਵਿੱਚ ਮਨੁੱਖ ਜਾਂਦਾ ਹੈ ਅਤੇ ਕੇਵਲ ਉਹਦੇ ਪੱਲੇ ਨਿਰਾਸ਼ਤਾ ਪੈਂਦੀ ਹੈ, ਨਰਾਦਰੀ ਪੈਂਦੀ ਹੈ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਗੁਰਸਿੱਖ ਆਉਂਦੇ ਨੇ ਉਹ ਮਾਣ ਪ੍ਰਾਪਤ ਕਰਦੇ ਨੇ। ਇੰਨੀਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਤਾਪ ਨੂੰ ਵੇਖ ਕੇ, ਚੜ੍ਹਤਾਂ ਨੂੰ ਵੇਖ ਕੇ, ਖੜਕ ਦੇ ਨਗਾਰੇ ਅਤੇ ਝੂੜ ਦੇ ਨਿਸ਼ਾਨਾਂ ਨੂੰ ਵੇਖ ਕਰਕੇ ਬੇਈਮਾਨ ਲੋਕਾਂ ਦੇ ਦਿਲ ਡਰੇ ਨੇ, ਘਬਰਾਏ ਨੇ, ਈਰਖਾ ਵੱਸ ਹੋ ਕਰਕੇ ਬਿਲਾਸਪੁਰ ਦੀ ਧਰਤੀ ਦੇ ਉੱਤੇ ਭੀਮ ਚੰਦ ਦੀ ਅਗਵਾਹੀ ਦੇ ਵਿੱਚ ਬਾਈ ਧਾਰ ਦੇ ਰਾਜਿਆਂ ਨੇ ਇੱਕ ਮੀਟਿੰਗ ਸੱਦੀ ਹੈ। ਇਹ ਪਹਿਲੀ ਵਾਰ ਮੀਟਿੰਗ ਨਹੀਂ ਹੈ,
ਇਹ ਤੋਂ ਪਹਿਲਾਂ ਕਈ ਵਾਰ ਮੀਟਿੰਗਾਂ ਵੀ ਹੋ ਚੁੱਕੀਆਂ ਨੇ ਅਤੇ ਕਈ ਵਾਰ ਮੀਟਿੰਗ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਅਨੰਦਪੁਰ ਸਾਹਿਬ ਤੋਂ ਦੂਰ ਕਰਨ ਵਾਸਤੇ ਇਹਨਾਂ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ, ਪਰ ਨਾ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪ੍ਰਤਾਪ ਵਿੱਚ ਕੋਈ ਫਰਕ ਅਤੇ ਨਾ ਉਹਨਾਂ ਦੀ ਤਾਕਤ ਨੂੰ ਇਹ ਘਟਾ ਸਕੇ। ਹੁਣ ਬੈਠ ਕੇ ਵਿਚਾਰ ਕੀਤੀ, ਕਹਿਣ ਲੱਗੇ ਆਪਾਂ ਇਕੱਲੇ ਇਕੱਲੇ ਅੱਗੇ ਲੜ ਕੇ ਵੇਖ ਲਿਆ, ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿੱਤ ਨਹੀਂ ਸਕੇ। ਜੇ ਤਾਕਤ ਕਲਗੀ ਵਾਲੇ ਪਾਤਸ਼ਾਹ ਦੀ ਇਵੇਂ ਵੱਧਦੀ ਰਹੀ ਅਤੇ ਸਾਰੇ ਲੋਕ ਉਹਨਾਂ ਦੇ ਚਰਨਾਂ ਵਿੱਚ ਆਉਂਦੇ ਰਹੇ, ਇੱਕ ਨਿਸ਼ਾਨ ਦੇ ਥੱਲੇ ਇਕੱਠੇ ਹੋ ਗਏ, ਉਹ ਦਿਨ ਦੂਰ ਨਹੀਂ ਹੋਵੇਗਾ ਜਿੱਦਣ ਸਾਡਾ ਰਾਜ ਭਾਗ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਖਤਮ ਕਰ ਦੇਵੇਗਾ। ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸੇ ਦਾ ਰਾਜ ਭਾਗ ਮੱਲਣ ਵਾਸਤੇ ਨਹੀਂ ਆਏ। ਦੁਨੀਆਂ ਦੇ ਜਿਤਨੇ ਜੰਗ ਹੁੰਦੇ ਨੇ ਉਹ ਜਰ ਜੋਰੂ ਅਤੇ ਜ਼ਮੀਨ ਦੇ ਕਰਕੇ ਹੁੰਦੇ ਨੇ, ਉਹਨਾਂ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 14 ਜੰਗ ਕੀਤੇ ਨੇ ਅਤੇ 14 ਦੇ 14 ਜੰਗ ਜਿਹੜੇ ਨੇ ਉਹ ਜ਼ੁਲਮ ਦੇ ਖਿਲਾਫ ਹੈ, ਉਹ ਧਰਮ ਵਾਸਤੇ ਲੜੇ ਗਏ ਨੇ, ਉਹ ਮਨੁੱਖਤਾ ਦੇ ਭਲੇ ਵਾਸਤੇ ਲੜੇ ਗਏ ਨੇ। ਇਸ ਕਰਕੇ ਵਿਚਾਰ ਕਰਕੇ ਇਹਨਾਂ ਨੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਗਏ, ਫਰਿਆਦੀ ਹੋਏ, ਬਾਦਸ਼ਾਹ ਸਾਡੇ ਰਾਜ ਭਾਗ ਨੂੰ ਖਤਰਾ ਹੈ, ਅੱਜ ਸਾਡੇ ਨੂੰ ਹੈ, ਕੱਲ੍ਹ ਤੇਰੇ ਨੂੰ ਵੀ ਹੈ। ਥੋੜ੍ਹਾ ਸਮਾਂ ਹੋ ਗਿਆ ਜਿਹਦੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ 11 ਨਵੰਬਰ 1675 ਦਿਨ ਵੀਰਵਾਰ ਵਾਲੇ ਦਿਨ ਤਿੰਨਾਂ ਸਿੱਖਾਂ ਦੇ ਨਾਲ ਤੂੰ ਕਤਲ ਕੀਤਾ ਸੀ, ਉਹਦੇ ਪੁੱਤਰ ਗੋਬਿੰਦ ਸਿੰਘ ਨੇ ਕਸਮ ਖਾਧੀ ਹੈ ਕਿ ਮੈਂ ਆਪਣੇ ਪਿਤਾ ਦਾ ਬਦਲਾ ਔਰੰਗਜ਼ੇਬ ਨੂੰ ਮਾਰ ਕੇ ਲਵਾਂਗਾ। ਉਹ ਤੁਹਾਡਾ ਨਾਮ ਜਿਹੜਾ ਹੈ ਉਹ ਪੂਰਾ ਨਹੀਂ, ਅੱਧਾ ਸਾਦਾ ਔਰੰਗਾ ਕਹਿੰਦਾ ਤੁਹਾਨੂੰ, ਤੁਹਾਡੇ ਹੁਕਮਾਂ ਤੋਂ ਬਗੈਰ ਤੁਸੀਂ ਕਿਹਾ ਸੀ ਨਾ ਕੋਈ ਨਿਸ਼ਾਨ ਚੁਲਾ ਸਕਦਾ, ਨਾ ਨਗਾਰੇ ਵਜਾ ਸਕਦਾ ਏ, ਨਾ ਸਿਰ 'ਤੇ ਪੱਗ ਬੰਨ ਸਕਦਾ ਏ, ਨਾ ਕੋਈ ਸਾਜ ਵਜਾ ਸਕਦਾ ਏ, ਨਾ ਘੋੜੇ 'ਤੇ ਸਵਾਰੀ ਕਰ ਸਕਦਾ ਏ, ਜਾਂ ਪਨਾ ਉਹ ਤਾਂ ਬਾਦਸ਼ਾਹਾਂ ਵਾਲੇ ਠਾਠ ਨੇ, ਉੱਥੇ ਨਿਸ਼ਾਨ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਝੂਲਦੇ ਨੇ, ਨਗਾਰੇ ਖੜਕਦੇ ਨੇ, ਦੋਵੇਂ ਟਾਈਮ ਉੱਥੇ ਰਾਗਾਂ ਵਿੱਚ ਕੀਰਤਨ ਹੁੰਦਾ ਏ, ਉਹਨਾਂ ਦੇ ਸਿੱਖ ਜਿਹੜੇ ਨੇ ਬਾਦਸ਼ਾਹੀ ਠਾਠ ਨਾਲ ਰਹਿੰਦੇ ਨੇ, ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਬੈਠ ਕਰਕੇ ਜੰਗਲ ਦੇ ਵਿੱਚ ਸ਼ਿਕਾਰ ਖੇਡਦੇ ਨੇ, ਔਰੰਗਜ਼ੇਬ ਉਹ ਤੇਰੇ ਡਰ ਨੂੰ ਤੇਰੇ ਹੁਕਮ ਨੂੰ ਨਹੀਂ ਮੰਨਦੇ। ਇਸ ਕਰਕੇ ਜੇ ਚਾਹੁੰਦੇ ਜੇ ਕਿ ਤੁਹਾਡਾ ਵੀ ਰਾਜ ਭਾਗ ਬਣਿਆ ਰਹੇ ਬਗਾਵਤ ਦੀ ਆਵਾਜ਼ ਨੂੰ ਦਬਾਉਣ ਵਾਸਤੇ, ਅਸੀਂ ਤੇਰੇ ਕੋਲ ਫਰਿਆਦ ਲੈ ਕੇ ਆਏ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਅਨੰਦਪੁਰ ਸਾਹਿਬ ਤੋਂ ਕਿਸੇ ਤਰ੍ਹਾਂ ਦੂਰ ਕੀਤਾ ਜਾਵੇ। ਉਹ ਤਾਂ ਹੋ ਸਕਦਾ ਹੈ ਜੇ ਤੁਸੀਂ ਸਾਡੀ ਮਦਦ 'ਤੇ ਆਓ, ਉਹ ਤਾਂ ਹੋ ਸਕਦਾ ਹੈ ਕਿ ਜੇ ਤੁਸੀਂ ਸਾਡੀ ਮਦਦ ਕਰੋ। ਔਰੰਗਜ਼ੇਬ ਨੂੰ ਹੋਰ ਚਾਹੀਦਾ ਵੀ ਕੀ ਸੀ, ਉਹਨੇ ਕਿਹਾ ਉਸੇ ਵੇਲੇ ਲਾਹੌਰ ਦਾ ਨਵਾਬ ਬੇਗ ਜਿਹੜਾ ਸੀ ਉਹ ਆਇਆ, ਔਰੰਗਜ਼ੇਬ ਨੇ ਕਿਹਾ ਨਵਾਬ ਬੇਗ ਇਹਨਾਂ ਦੇ ਨਾਲ ਚੱਲ, ਜਿੰਨੀ ਫੌਜ ਚਾਹੀਦੀ ਉਹ ਫੌਜ ਲੈ ਲਾ, ਜਿੰਨਾ ਗੋਲਾ ਸਿੱਕਾ ਬਰੂਦ ਜੋ ਕੁਛ ਵੀ ਚਾਹੀਦਾ ਹੈ ਲੈ ਜਾ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਉਂਦਾ ਫੜ ਕੇ ਹੱਥ ਘੜੀਆਂ ਪੈਰਾਂ ਨੂੰ ਬੇੜੀਆਂ ਲਾ ਕੇ ਤੂੰ ਦਿੱਲੀ ਲੈ ਕੇ ਆ, ਅਨੰਦਪੁਰ ਸਾਹਿਬ ਨੂੰ ਢਹਿ ਢਾਰੀ ਕਰ ਦੇ, ਅਤੇ ਜਿਹੜਾ ਉਹਨੇ ਖਾਲਸਾ ਸਾਜਿਆ ਹੈ ਉਹਨਾਂ ਨੂੰ ਸਾਰਿਆਂ ਨੂੰ ਤੇਗ ਦੀ ਧਾਰ ਨਗਾ ਕੇ ਅਤੇ ਫਿਰ ਮੇਰੇ ਕੋਲ ਆ, ਜਿੱਤ ਕੇ ਆਏਗਾ ਅਤੇ ਇੱਥੋਂ ਬਾਦਸ਼ਾਹ ਤੋਂ ਖਿਲਤ ਮਿਲੇਗੀ, ਰੁਤਬੇ ਵਧਾਏ ਜਾਣਗੇ, ਧਨ ਦੌਲਤ ਪਦਾਰਥ ਮੂੰਹੋਂ ਮੰਗਿਆ ਤੈਨੂੰ ਦਿੱਤਾ ਜਾਵੇਗਾ। ਇਸ ਕਰਕੇ ਹੁਣੇ ਹੀ ਭੀਮ ਚੰਦ ਦੀ ਨਾਲ ਫੌਜ ਲੈ ਕੇ ਜਾ। ਹੁਣ ਨਵਾਬ ਬੇਗ ਦਾ ਪਹਿਲੀ ਵਾਰ ਵਾਹ ਪੈਣਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਨਾਲ, ਉਹਨੇ ਫੌਜ ਲਈ ਹੈ, ਮਾਰੋ ਮਾਰ ਕਰਦਾ ਅਨੰਦਪੁਰ ਸਾਹਿਬ ਦੇ ਕੋਲ ਆਇਆ। ਇੱਧਰੋਂ ਭੀਮ ਚੰਦ ਦੇ ਹੁਕਮ ਦੇ ਨਾਲ ਪਰਬਤੀ ਰਾਜੇ ਜਿਹੜੇ ਸਨ ਉਹ ਵੀ ਨਵਾਬ ਬੇਗ ਦੀ ਮਦਦ 'ਤੇ ਆਏ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਣ ਕੇ ਗੁਰਸਿੱਖਾਂ ਨੇ ਦਰਸਾਇਆ, ਸਤਿਗੁਰੂ ਜੀਓ ਔਰੰਗਜ਼ੇਬ ਦਾ ਜਰਨੈਲ 22 ਧਾਰ ਦੇ ਨਾਲ ਰਲ ਕੇ ਅਨੰਦਪੁਰ ਸਾਹਿਬ 'ਤੇ ਉਹਨੇ ਹਮਲਾ ਕਰਨਾ ਹੈ। ਸਤਿਗੁਰੂ ਜੀ ਕੀ ਆ ਗਿਆ? ਸਤਿਗੁਰੂ ਜੀ ਕਹਿੰਦੇ ਫਿਰ ਕੀ ਹੋਇਆ, ਆਉਣ ਦਿਓ, ਜਿਹੜੇ ਚੜ੍ਹ ਕੇ ਆਏ ਨੇ ਨਾ ਉਹ ਵਾਪਸ ਜਿਉਂਦੇ ਨਹੀਂ ਜਾਣਗੇ। ਇਹ ਗੁਰੂ ਨਾਨਕ ਮਹਾਰਾਜ ਜੀਆਂ ਦਾ ਘਰ ਹੈ, ਸ਼ੀਸ਼ਾ ਹੈ, ਜਿਵੇਂ ਦਾ ਕੋਈ ਆਣ ਕੇ ਮੁੱਖ ਵੇਖੇਗਾ, ਜਿਵੇਂ ਦਾ ਅਗਲੇ ਦਾ ਮੁੱਖ ਹੋਵੇਗਾ ਉਵੇਂ ਦਾ ਉਹ ਵੇਖ ਲਵੇਗਾ, ਕੋਈ ਗੱਲ ਨਹੀਂ। ਫਿਰ ਕੀ ਹੋਇਆ? ਹੁਣ ਇੱਧਰ ਨਵਾਬ ਬੇਗ ਨੇ ਆਣ ਕੇ ਘੇਰਾ ਪਾਇਆ, ਇੱਕ ਪਾਸੇ ਪਰਬਤੀ ਰਾਜੇ ਨੇ, ਦੇਸੀ ਰਿਆਸਤਾਂ ਦੇ ਰਾਜੇ ਅਨੰਦਪੁਰ ਸਾਹਿਬ ਦੇ ਉੱਪਰ ਆਣ ਕੇ ਹਮਲਾ ਕੀਤਾ। ਗੁਰਸਿੱਖਾਂ ਨੇ ਤੇਗਾਂ ਧੂ ਕੇ ਰਣ ਮੈਦਾਨ ਵਿੱਚ ਆਏ ਨੇ, ਪੂਰੀ ਦਿਨ ਲੜਾਈ ਹੁੰਦੀ ਹੈ, ਸ਼ਾਮ ਨੂੰ ਲੜਾਈ ਬੰਦ ਹੁੰਦੀ ਹੈ, ਗੁਰਸਿੱਖ ਕਿਲ੍ਹੇ ਦੇ ਅੰਦਰ ਆ ਜਾਂਦੇ ਨੇ। ਇੱਧਰ 22 ਧਾਰ ਦੇ ਰਾਜੇ ਅਤੇ ਨਵਾਬ ਬੇਗ ਦੀ ਫੌਜ ਸੁੱਖ ਦਾ ਸਾਹ ਲੈਂਦੀ ਹੈ। ਇਸੇ ਤਰ੍ਹਾਂ ਚੱਲਦਿਆਂ ਚੱਲਦਿਆਂ 1 ਮਹੀਨਾ 2 ਮਹੀਨੇ ਇਹ ਘੇਰਾ ਪਿਆ ਰਿਹਾ, ਰੋਜ਼ ਲੜਾਈ ਹੁੰਦੀ ਹੈ। ਗੁਰੂ ਕੇ ਸਿੱਖ ਜਿਹੜੇ ਨੇ
ਰਣ ਮੈਦਾਨ ਵਿੱਚ ਜਾਂਦੇ ਨੇ ਅਤੇ ਖੜਕਾਉਂਦੇ ਨੇ ਅਤੇ ਜੋ ਕੁਝ ਇਹਨਾਂ ਮੁਗਲਾਂ ਦਾ ਮਿਲਦਾ ਹੈ ਰਾਸ਼ਨ ਪਾਣੀ ਸਾਰਾ ਕੁਝ ਲੁੱਟ ਕੇ ਅਤੇ ਕਿਲ੍ਹੇ ਚਲੇ ਜਾਂਦੇ ਨੇ। ਉੱਧਰੋਂ ਮਾਝੇ ਦੁਆਬੇ ਦੇ ਗੁਰਸਿੱਖ ਪਿਆਰੇ ਸਨ, ਉਹਨਾਂ ਨੂੰ ਪਤਾ ਲੱਗਾ ਮਲਵਈ ਸਰਦਾਰਾਂ ਨੂੰ, ਉਹਨਾਂ ਵੀ ਹੀਰਾ ਕੱਟ ਕੇ ਅਨੰਦਪੁਰ ਸਾਹਿਬ ਨੂੰ ਆਉਣਾ ਸ਼ੁਰੂ ਕਰ ਦਿੱਤਾ। ਕਈ ਦਿਨ ਜੰਗ ਚੱਲਦੀ ਰਹੀ ਹੈ, ਪਰ ਜਦੋਂ ਵੀ ਹਮਲਾ ਨਵਾਬ ਬੇਗ ਅਨੰਦਪੁਰ ਸਾਹਿਬ ਦੇ ਕਿਲ੍ਹੇ 'ਤੇ ਕਰਦਾ ਹੈ ਅਤੇ ਦੂਸਰੇ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਉਹਨਾਂ ਦੇ ਗੁਰਸਿੱਖ ਜਿਹੜੇ ਨੇ ਉਹ ਇੰਨੇ ਤਾਕਤ ਨਾਲ, ਇੰਨੇ ਬਲ ਨਾਲ, ਇੰਨੇ ਉਤਸ਼ਾਹ ਨਾਲ, ਇਹਨਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਤੇ ਭਰੋਸਾ ਰੱਖ ਕੇ ਹਮਲਾ ਕਰਦੇ ਨੇ। ਜਿੱਧਰ ਨੂੰ ਵੀ ਜਾਂਦੇ ਨੇ ਬਸ ਸੱਥਰ ਵਿਛਾਈ ਜਾਂਦੇ ਨੇ। ਨਵਾਬ ਬੇਗ ਨੇ ਕਈ ਮਹੀਨੇ ਲੜ ਕੇ ਵੇਖਿਆ, ਜਿੱਤ ਨਾ ਹੁੰਦੀ ਹੋਈ ਸਿਰ ਫੇਰ ਦਿੱਤਾ। ਨਵਾਬ ਬੇਗ ਕਹਿੰਦਾ ਭੀਮ ਚੰਦ ਮੈਂ ਚੱਲਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੁਣ ਜਿੱਤ ਲੈਣਾ ਨਾ ਤੇਰੇ ਵੱਸ ਦੀ ਬਾਤ ਹੈ ਨਾ ਸਾਡੇ ਵੱਸ ਦੀ ਗੱਲ ਹੈ। ਇਸ ਕਰਕੇ ਕਈ ਮਹੀਨੇ ਹੋ ਗਏ ਲੜਕੇ ਅਸੀਂ ਵੇਖ ਲਿਆ ਏ, ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿੱਤ ਨਹੀਂ ਸਕਦੇ। ਇੱਥੋਂ ਉਹਨਾਂ ਨੇ ਘੇਰਾ ਚੁੱਕਿਆ ਅਤੇ ਤਰਲੇ ਮਿਣਤਾ ਕਰਕੇ ਭੀਮ ਚੰਦ ਆਪਣੇ ਨਾਲ ਬਿਲਾਸਪੁਰ ਲੈ ਗਿਆ। ਕਹਿੰਦਾ ਨਵਾਬ ਬੇਗ ਜੇ ਇੱਦਾਂ ਹੀ ਹਾਰ ਕੇ ਚਲਿਆ ਗਿਆ ਔਰੰਗਜ਼ੇਬ ਨੂੰ ਕੀ ਦੱਸੇਗਾ, ਇੱਕ ਫਕੀਰ ਦੇ ਕੋਲੋਂ ਹਾਰ ਕੇ ਆ ਗਿਆ, ਤੇਰੀ ਇੱਜ਼ਤ ਕੀ ਰਹੇਗੀ, ਤੇਰਾ ਮਾਣ ਕੀ ਰਹੇਗਾ, ਕੌਣ ਤੈਨੂੰ ਸਤਿਕਾਰ ਦੇਵੇਗਾ, ਹਾਰੇ ਨੂੰ ਕੋਈ ਸਤਿਕਾਰ ਨਹੀਂ ਦਿੰਦਾ। ਇਸ ਕਰਕੇ ਨਵਾਬ ਬੇਗ ਕੁਛ ਬੈਠ ਕੇ ਕੁਝ ਦਿਨ ਆਰਾਮ ਕਰ, ਸੁਖਣਾ ਨਗਾ, ਨਵੀਂ ਤਰਤੀਬ ਸਕੀਮ ਲਾਉਂਦੇ ਹਾਂ ਅਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਵੇਂ ਕੱਢਣਾ ਹੈ, ਇਸ ਕਰਕੇ ਤੂੰ ਕੁਝ ਸਮਾਂ ਰੋਕ, ਅਸੀਂ ਫਿਰ ਹਮਲਾ ਕਰਾਂਗੇ। ਨਵਾਬ ਬੇਗ ਕਹਿੰਦਾ ਨਹੀਂ, ਹਾਂ ਜੇ ਤੁਹਾਡੇ ਕੋਲ ਕੋਈ ਨਵੀਂ ਸਕੀਮ ਹੈ, ਤਰਤੀਬ ਹੈ, ਜੇ ਤੁਸੀਂ ਨਵੇਂ ਢੰਗ ਦੇ ਨਾਲ ਜੰਗ ਕਰ ਸਕਦੇ ਉਹ ਦੱਸੋ। ਹੁਣ ਸਾਰੇ ਸੋਚਦੇ ਨੇ, ਜਿਹਨੇ ਦਰਬਾਰ ਦੇ ਵਿੱਚ ਬੈਠੇ ਨਾ ਉਹ ਸਾਰੇ ਸੋਚਦੇ ਨੇ ਕਿ ਅੱਗੇ ਹਰ ਤਰੀਕੇ ਦੇ ਨਾਲ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ, ਹਰ ਹੀਲੇ ਦੇ ਨਾਲ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਜਿੱਤੇ ਗਏ। ਹੁਣ ਕੀ ਕੀਤਾ ਜਾਵੇ, ਕਿੱਦਾਂ ਜਿੱਤਿਆ ਜਾਵੇ, ਨਵਾਬ ਬੇਗ ਚਲੇ ਗਿਆ ਤਾਂ ਸਾਡੇ ਪੱਲੇ ਵੀ ਕੁਛ ਨਹੀਂ ਰਹਿ ਜਾਣਾ। ਕਈ ਵਾਰ ਜਿੱਤੇ, ਕਈ ਵਾਰ ਅਸੀਂ ਹਾਰੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ, ਹਰ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਤੋਂ ਜਿੱਤਦੇ ਨੇ। ਹੁਣ ਸਾਰੇ ਜਿੰਨੇ ਇਹਨਾਂ ਦੇ 22 ਪਰਬਤੀ ਰਾਜੇ ਬੈਠੇ ਸਨ, ਭੀਮ ਚੰਦ ਕਹਿੰਦਾ ਕੋਈ ਨਾ ਕੋਈ ਸਕੀਮ ਲੜਾਓ, ਕੋਈ ਨਾ ਕੋਈ ਤਰਤੀਬ ਲਾਓ, ਜੇ ਕਿਸੇ ਦੇ ਕੋਲ ਕੋਈ ਚੰਗਾ ਨੁਕਤਾ ਹੈ ਤਾਂ ਦੱਸੋ, ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਜੰਗ ਕਿਵੇਂ ਕਰੀਏ। ਇਹਨਾਂ ਦੇ ਵਿੱਚ ਇੱਕ ਬਜ਼ੁਰਗ ਬੈਠਾ ਹੈ ਕੇਸਰੀ ਚੰਦ ਜਸ ਵਾਲੀਆ, ਹੁਣ ਬਿਲਾਸਪੁਰ ਦੀ ਧਰਤੀ 'ਤੇ ਬੈਠ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਤੇ ਹਮਲਾ ਕਰਨਾ ਹੈ, ਕਿਵੇਂ ਕਰਨਾ ਹੈ, ਕੀ ਤਰਤੀਬ ਲਾਉਂਦੇ ਨੇ ਅਤੇ ਕੀ ਆਪਸ ਵਿੱਚ ਸਲਾਹਾਂ ਕਰਦੇ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ

ਬਿਲਾਸਪੁਰ ਦੀ ਧਰਤੀ ਦੇ ਉੱਤੇ ਜਿਨ੍ਹਾਂ ਵਾਸਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣਾ ਸੀਸ ਕੁਰਬਾਨ ਕੀਤਾ ਸੀ, ਜਿਨ੍ਹਾਂ ਦੇ ਧਰਮ ਨੂੰ ਬਚਾਉਣ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪਿਤਾ ਨੂੰ ਦਿੱਲੀ ਨੂੰ ਤੋਰਿਆ ਸੀ, ਇਹਨਾਂ ਦੇ ਧਰਮ ਦੀ ਰੱਖਿਆ ਹੋ ਜਾਵੇ, ਇਹਨਾਂ ਦੇ ਧਰਮ ਸਥਾਨ ਬਚ ਜਾਣ, ਇਹਨਾਂ ਦੀ ਸੰਸਕ੍ਰਿਤੀ ਬਚ ਜਾਵੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕੁਰਬਾਨੀ ਦਿੱਤੀ ਸੀ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਠੀਕ ਕਰ ਫੋਰ ਦਲੀਸ ਸਿਰ ਪ੍ਰਭ ਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਆਨ, ਤੇਗ ਬਹਾਦਰ ਕੇ ਚਲਤ ਪਿਓ ਜਗਤ ਕੋ ਸੋਗ, ਹੈ ਹੈ ਹੈ ਸਭ ਜਗ ਪਿਓ ਜੈ ਜੈ ਜੈ ਸੁਰਲੋਕ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕੁਰਬਾਨੀ ਨੂੰ ਵਿਸਾਰ ਕਰਕੇ ਬੇਈਮਾਨ ਕਿਰਤ ਕਣ ਲੋਕ ਜਿਹੜੇ ਨੇ ਉਹਨਾਂ ਨੇ ਬਿਲਾਸਪੁਰ ਦੀ ਧਰਤੀ 'ਤੇ ਇਹ ਸਕੀਮ ਬਣਾਈ ਹੈ। ਕੇਸਰੀ ਚੰਦ ਕਹਿੰਦਾ ਕਿ ਭੀਮ ਚੰਦਾ ਮੇਰੇ ਕੋਲ ਇੱਕ ਹਾਥੀ ਹੈ, ਟ੍ਰੇਨ ਕੀਤਾ ਹੋਇਆ ਹਾਥੀ, ਸਿਖਾਇਆ ਹੋਇਆ ਹਾਥੀ, ਮੇਰੇ ਕਹਿਣੇ ਦੇ ਵਿੱਚ ਹੈ, ਮੇਰੇ ਆਖੇ ਲੱਗਦਾ ਹੈ, ਜੋ ਮਹਾਵਤ ਕਵੇ ਉਵੇਂ ਹਾਥੀ ਕਰਦਾ ਏ। ਹੋਰ ਤਾਂ ਤੁਹਾਡੇ ਕੋਲ ਕੋਈ ਸਕੀਮ ਨਹੀਂ ਹੈ, ਹੋਰ ਤੁਹਾਡੇ ਕੋਲ ਇਵੇਂ ਦੀ ਕੋਈ ਬਣਤ ਨਹੀਂ ਬਣਦੀ ਪਈ ਜਿਹਦੇ ਨਾਲ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਿੱਤ ਸਕੋ, ਅਤੇ ਜੇ ਤੁਹਾਨੂੰ ਮੇਰੀ ਇਹ ਸਕੀਮ ਚੰਗੀ ਲੱਗੇ ਤਾਂ ਤੁਸੀਂ ਪ੍ਰਵਾਨ ਕਰ ਲਿਓ, ਕੱਲ੍ਹ ਨੂੰ ਆਪਾਂ ਹਾਥੀ ਲੈ ਕੇ ਜਾਵਾਂਗੇ। ਹਾਥੀ ਨੂੰ ਪਹਿਲਾਂ ਕਈ ਮਨ ਸ਼ਰਾਬ ਪਿਆਲੀ ਜਾਵੇਗੀ, ਫਿਰ ਉਹਦੇ ਮੱਥੇ ਦੇ ਉੱਤੇ ਤਵੇ ਲੋਹੇ ਦੇ ਬੰਨੇ ਜਾਣਗੇ, ਸੁੰਡ ਦੇ ਨਾਲ ਤਲਵਾਰਾਂ ਲਟਕਾਈਆਂ ਜਾਣਗੀਆਂ, ਮਹਾਵਤ ਉਹਦੇ ਉੱਤੇ ਬਵੇਗਾ, ਉਹਦੇ ਪਿੱਛੇ ਹਾਥੀ ਦੀ ਹਮਾਰੀ 'ਚ ਮੈਂ ਹੋਵਾਂਗਾ, ਮਗਰ ਅਜਮੇਰ ਚੰਦ ਹੋਵੇਗਾ,

ਉਹਨੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਅਤੇ ਕੰਨਾਂ ਦੇ ਨਾਲ ਸੁਣਿਆ। ਸਾਰਾ ਕੁਝ ਸੁਣ ਕਰਕੇ ਜਦੋਂ ਦਰਬਾਰ ਸਮਾਪਤ ਹੋਇਆ, ਇਹ ਬਿਲਾਸਪੁਰ ਤੋਂ ਘੋੜੇ 'ਤੇ ਸਵਾਰ ਹੋਇਆ, ਘੋੜਾ ਭਜਾਇਆ ਅਤੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਆ ਗਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਆਣ ਕਰਕੇ ਬੇਨਤੀ ਕੀਤੀ। ਸਤਿਗੁਰਾਂ ਦਾ ਦਰਬਾਰ ਸਜਿਆ ਹੋਇਆ ਸੀ, ਦਸ਼ਮੇਸ਼ ਪਿਤਾ ਤਖਤਾਂ 'ਤੇ ਸੱਜੇ ਨੇ, ਦਾਤਾ ਜੀ ਦੇ ਸੀਸ ਦੇ ਉੱਤਰ ਪਸ਼ਮੀਨੇ ਦੀ ਚਾਂਦਨੀ ਸੋਭਾ ਪਾਉਂਦੀ ਹੈ, ਜਿਹਦਾ ਵਿਦਵਾਨਾਂ ਨੇ ਜਿਹੜਾ ਉਸ ਟਾਈਮ ਰੇਟ ਹੈ 2.25 ਲੱਖ ਰੁਪਈਆ ਦੱਸਿਆ ਹੈ। ਚੰਦਨ ਦੀ ਚੌਂਕੀ ਹੈ ਜਿਹਦੇ ਦਾਤਾ ਜੀ ਆਪਣੇ ਚਰਨ ਟਕਾਇਆ ਕਰਦੇ ਸਨ, ਜਿਹਦਾ ਰੇਟ 2.25 ਲੱਖ ਰੁਪਈਆ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਸਤਾਰ ਸਜਾਈ ਹੈ, ਵਿੱਚ ਕਲਗੀ ਦੇ ਹੀਰੇ ਜੜੇ ਹੋਏ ਨੇ, ਸੋਭਾ ਪਾ ਰਹੀ ਹੈ। ਇੱਕ ਮੋਢੇ ਦੇ ਉੱਤੇ 9 ਟਾਂਕ ਦੀ ਕਮਾਣ ਹੈ ਅਤੇ ਦੂਜੇ ਮੋਢੇ ਉੱਤੇ ਸਵਰਨਮੁਖੀ ਧੀਰਾਂ ਦਾ ਪੱਥਾ ਹੈ। ਸਦਾ ਦੀ ਸਾਥਣ ਸ੍ਰੀ ਸਾਹਿਬ ਢਾਕ ਦੇ ਉੱਪਰ ਹੈ, ਇੱਕ ਹੱਥ ਦੇ ਵਿੱਚ ਮਾਲਾ ਹੈ ਅਤੇ ਇੱਕ ਹੱਥ ਦੇ ਉੱਤੇ ਬਾਜ ਸੋਭਾ ਪਾਉਂਦਾ ਹੈ। ਪ੍ਰਸ਼ਾਦੀ ਆਤੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪਾਵਨ ਸੀਸ 'ਤੇ ਚੌਰ ਕਰਦਾ, ਕੈਸੀ ਖੇਡ ਹੋਵੇਗੀ, ਕੈਸਾ ਅਜ਼ਮ ਨਜ਼ਾਰਾ ਅਨੰਦਪੁਰ ਸਾਹਿਬ ਦਾ ਹੋਵੇਗਾ। ਦੀਨ ਦੁਨੀਆ ਦੇ ਮਾਲਕ ਤਖਤ ਅਤੇ ਸੱਜੇ ਨੇ, ਆਪ ਜੈਸੀਆਂ ਸੰਗਤਾਂ ਗੁਰੂ ਬਾਬਾ ਜੀ ਦੇ ਪਾਵਨ ਚਰਨਾਂ 'ਚ ਹਾਜ਼ਰੀ ਭਰ ਰਹੀਆਂ ਨੇ। ਗੁਰਸਿੱਖ ਨੇ ਨਮਸਕਾਰ ਕੀਤੀ, ਗੁਰੂ ਫਤਿਹ ਦੀ ਸਾਂਝ ਪਾ ਕੇ ਜੋ ਕੁਝ ਆਪਣੇ ਕੰਨਾਂ ਦੇ ਨਾਲ ਅਤੇ ਅੱਖਾਂ ਨਾਲ ਵੇਖਿਆ ਸੀ ਉਹ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ। ਸਤਿਗੁਰੂ ਜੀ, ਕੱਲ੍ਹ ਨੂੰ ਪਰਬਤੀ ਰਾਜੇ ਅਤੇ ਨਵਾਬ ਵਿੱਚ ਚੜ੍ਹ ਕੇ ਆਵੇਗਾ, ਪਰ ਹੁਣ ਉਹਨਾਂ ਨੇ ਸਕੀਮ ਬਦਲ ਦਿੱਤੀ ਹੈ, ਕੱਲ੍ਹ ਨੂੰ ਹਾਥੀ ਆਵੇਗਾ, ਹਾਥੀ ਨੂੰ ਸ਼ਰਾਬ ਪਿਆਲੀ ਹੋਵੇਗੀ, ਤਵੀਆਂ ਬੰਨੀਆਂ ਹੋਣਗੀਆਂ, ਉਹ ਸਦਾ ਲੋਹਗੜ੍ਹ ਦੇ ਦਰਵਾਜ਼ੇ ਨੂੰ ਆਣ ਕੇ ਟੱਕਰ ਮਾਰੇਗਾ, ਦਰਵਾਜ਼ਾ ਟੁੱਟ ਜਾਵੇਗਾ, ਹੱਥੋਂ ਹੱਥ ਲੜਾਈ ਹੋਵੇਗੀ। ਦਾਤਾ ਜੀ ਇੱਥੇ ਬਸ ਨਹੀਂ, ਕੇਸਰੀ ਚੰਦ ਨੇ ਗੀਤਾ ਦੀ ਕਸਮ ਖਾਧੀ ਹੈ ਕਿ ਦਿਨ ਦੁਨੀਆ ਦਿਆਂ ਮਾਲਕਾ, ਉਹ ਕਹਿੰਦਾ ਮੈਂ ਕਲਗੀਧਰ ਪਾਤਸ਼ਾਹ ਦਾ ਸੀਸ ਧੜ ਤੋਂ ਜੁਦਾ ਕਰਾਂਗਾ। ਸਾਹਿਬ ਜੀ ਮੁਸਕਰਾਏ, ਹੁਣ ਤਾਂ ਸਤਿਗੁਰੂ ਸਭ ਕੁਝ ਜਾਣਦੇ ਨਾ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਸਤਿਗੁਰੂ ਅੰਤਰ ਜਾਮੀ ਮੋਰ ਪ੍ਰਭ ਸਭ ਭਿਦ ਜਾਣਨ ਹਾਰ, ਪੰਥ ਉਪਾਵਨ ਕਾਰਨੇ ਕਲਮੇ ਲਿਆ ਅਵਤਾਰ। ਸਤਿਗੁਰੂ ਸਭ ਜੀ ਕਹਿੰਦੇ ਅੱਜ ਨਵੀਂ ਗੱਲ ਥੋੜ੍ਹਾ, ਇਹ ਅੱਗੇ ਵੀ ਕਈ ਵਾਰੀ ਆਏ ਨੇ, ਕਈ ਵਾਰ ਇਹਨਾਂ ਨੇ ਚੜ ਕੇ ਆਉਣਾ ਹੈ, ਵੱਖਰੀ ਗੱਲ ਹੈ। ਇਹਨਾਂ ਨੂੰ ਹੁਣ ਆਪਣੀਆਂ ਬਾਹਾਂ ਅਤੇ ਬਲ 'ਤੇ ਯਕੀਨ ਨਹੀਂ ਰਿਹਾ, ਜਿਹੜਾ ਜਾਨਵਰ ਲੈ ਕੇ ਆ ਰਹੇ ਨਾ, ਜੇ ਵਿੱਚ ਇਹਨਾਂ 'ਚ ਆਪਣੇ 'ਚ ਤਾਕਤ ਹੁੰਦੀ, ਬਲ ਹੁੰਦਾ, ਜਿੱਦਾਂ ਅੱਗੇ ਲੜਦੇ ਨੇ ਉੱਦਾਂ ਆਉਂਦੇ, ਹੁਣ ਇਹਨਾਂ ਨੂੰ ਆਪਣੇ ਆਪ 'ਤੇ ਬਲ ਨਹੀਂ ਰਿਹਾ, ਭਰੋਸਾ ਨਹੀਂ ਰਿਹਾ। ਇਹਨਾਂ ਸਾਡੇ ਖਾਲਸੇ ਦੀ ਤਾਕਤ ਨੂੰ ਵੇਖ ਵੀ ਲਿਆ ਅਤੇ ਅਜ਼ਮਾ ਵੀ ਲਿਆ ਏ, ਇਹ ਉਹਨਾਂ ਦੇ ਸਾਹਮਣੇ ਟਿਕ ਨਹੀਂ ਸਕਦੇ। ਇਸੇ ਕਰਕੇ ਤਾਂ ਇੱਕ ਜਾਨਵਰ ਦਾ ਆਸਰਾ ਲੈ ਕੇ ਆ ਰਹੇ ਨੇ, ਫਿਰ ਕੀ ਹੋਇਆ, ਆਉਣ ਦਿਓ। ਕੱਲ੍ਹ ਨੂੰ ਆਪਾਂ ਰਣ ਮੈਦਾਨ ਵਿੱਚ ਦੇਖਾਂਗੇ ਕਿਹੜਾ ਹਾਥੀ ਆਉਂਦਾ ਏ, ਕਿਹੜਾ ਕੇਸਰੀ ਚੰਦ ਆਉਂਦਾ ਏ, ਕਿਹੜਾ ਨਵਾਬ ਬੇਗ ਅੱਜ ਨਵਾਂ ਥੋੜ੍ਹਾ ਆਉਣਾ, ਕੋਈ ਗੱਲ ਨਹੀਂ, ਆਉਣ ਦਿਓ। ਗੁਰਸਿੱਖ ਨੇ ਸਾਰੀ ਦਾਸਤਾਨ ਦੱਸੀ ਅਤੇ ਗੁਰੂ ਚਰਨਾਂ ਵਿੱਚ ਸੱਜ ਕੇ ਬੈਠ ਗਿਆ। ਗੁਰਸਿੱਖ ਪਿਆਰੇ ਜਿਹੜੇ ਜ਼ਿੰਮੇਵਾਰ ਸਨ, ਉੱਠੇ, ਉਹਨਾਂ ਬੇਨਤੀ ਕੀਤੀ, ਸਤਿਗੁਰੂ ਜੀ ਆਪ ਜੀ ਕਿਰਪਾ ਕਰਕੇ ਦੱਸਿਓ ਕੱਲ੍ਹ ਨੂੰ ਜੰਗ ਦੀ ਵਿਉਂਤਬੰਦੀ ਕੀ ਹੋਵੇਗੀ, ਕਿਹੜਾ ਜਰਨੈਲ ਲੜਨ ਵਾਸਤੇ ਜਾਵੇਗਾ, ਸਤਿਗੁਰੂ ਜੀ ਕਿਹੜਾ ਸਿਪਾਹੀ ਕਿੱਥੇ ਲੜੇਗਾ, ਆਪ ਜੀ ਕਿਰਪਾ ਕਰਕੇ ਦੱਸੋ, ਉਸ ਮੁਤਾਬਕ ਤਿਆਰੀ ਕੀਤੀ ਜਾਵੇ ਜਿਵੇਂ ਆਪ ਜੀਆਂ ਦਾ ਹੁਕਮ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੁਸਕਰਾ ਕੇ ਕਹਿੰਦੇ, ਖਾਲਸਾ ਜੀ ਦਿਲ 'ਤੇ ਕਰਦਾ ਸੀ ਕਿ ਸਿਪਾਹੀ ਦੀ ਟੱਕਰ ਸਿਪਾਹੀ ਨਾਲ ਹੁੰਦੀ, ਜਰਨੈਲ ਚੜ੍ਹ ਕੇ ਆਉਂਦਾ, ਜਰਨੈਲ ਨਾਲ ਲੜਿਆ ਜਾਂਦਾ, ਮਰਦ ਮਰਦ ਆਪਸ ਵਿੱਚ ਤੇਗਾਂ ਦਾ ਘੋਲ ਕਰਦੇ, ਜਿੱਤ ਹਾਰ ਦਾ ਪਤਾ ਲੱਗਦਾ, ਪਰ ਹੁਣ ਉਹਨਾਂ ਨੂੰ ਆਪਣੇ 'ਤੇ ਯਕੀਨ ਨਹੀਂ ਹੈ, ਹਾਥੀ ਲੈ ਕੇ ਆ ਰਹੇ ਨੇ, ਤਾਂ ਸਾਡਾ ਵੀ ਦਿਲ ਕਰਦਾ ਹਾਥੀ ਦਾ ਮੁਕਾਬਲਾ ਹਾਥੀ ਨਾਲ ਕਰ ਦਿੱਤਾ ਜਾਵੇ, ਫਿਰ ਸਾਡੇ ਕੋਲ ਹਾਥੀਆਂ ਦੀ ਥੋੜ੍ਹ ਥੋੜ੍ਹਾ, ਸਾਡੇ ਕੋਲ ਵੀ ਹਾਥੀ ਨੇ। ਗੁਰਸਿੱਖ ਕਹਿਣ ਲੱਗੇ, ਹਾਂ ਸਤਿਗੁਰੂ ਜੀ ਬੇਅੰਤ ਹਾਥੀ ਨੇ ਆਪ ਜੀਆਂ ਦੇ ਅਸਤਨਾ ਬਲ ਦੇ ਵਿੱਚ, ਇੱਕ ਆ ਪ੍ਰਸ਼ਾਦੀ ਹਾਥੀ ਆਪ ਜੀਆਂ ਦੇ ਪਾਵਨ ਸੀਸ ਦੇ ਉੱਤੇ ਚੌਰ ਕਰਦਾ ਪਿਆ ਹੈ। ਦਾਤਾ ਜੀ ਕਿਸ ਹਾਥੀ ਦੀ ਤਿਆਰੀ ਕਰਵਾਈ ਜਾਵੇ, ਆਪ ਜੀ ਕਿਰਪਾ ਕਰਕੇ ਦੱਸੋ। ਸਾਹਿਬ ਜੀ ਕਹਿੰਦੇ, ਨਹੀਂ ਅਸੀਂ ਬਾਈ ਧਾਰ ਵਰਗੇ ਥੋੜ੍ਹਾ ਆ ਗਏ ਹਾਂ ਕਿ ਅਸੀਂ ਇੱਕ ਜਾਨਵਰ ਨੂੰ ਅੱਗੇ ਲਾਈਏ, ਨਹੀਂ ਨਹੀਂ, ਜਿਹੜੇ ਸਾਡੇ ਅਸਤਨਾ ਬਲ ਵਿੱਚ ਹਾਥੀ ਹੈ ਉਹ ਹਾਥੀ ਨਹੀਂ, ਸਾਡੇ ਕੋਲ ਇੱਕ ਹੋਰ ਹਾਥੀ ਹੈ, ਉਹ ਹਾਥੀਆਂ ਵਰਗਾ ਏ, ਰਹਿੰਦਾ ਖਾਂਦਾ ਪੀਂਦਾ ਸੌਂਦਾ ਜਾਗਦਾ ਹਾਥੀਆਂ ਵਾਂਗ ਹੈ, ਉਹ ਹਾਥੀ ਜਿੰਨਾ ਬਲ ਹੈ, ਹਾਥੀ ਵਰਗੀਆਂ ਉਹਦੀਆਂ ਲੱਤਾਂ ਨੇ, ਸੂਕ ਦਾ ਹਾਥੀ ਵਰਗਾ ਏ, ਅਤੇ ਅਸੀਂ ਪਾਲੇ ਹੀ ਇਸੇ ਕਰਕੇ, ਸਾਡੇ ਕੋਲ ਉਹ ਰਹਿੰਦਾ ਹੈ। ਹੁਣ ਸਾਰੇ ਸਿੱਖ ਜਿਹੜੇ ਹੈਰਾਨ ਹੋ ਗਏ,
ਕਿਹੜਾ ਵੀ ਹਾਥੀਆਂ ਵਰਗਾ ਜਿਹੜਾ ਸਤਿਗੁਰਾਂ ਦੇ ਕੋਲ ਗੁਰੂ ਨੇ ਹਾਥੀ ਪਾਲਿਆ ਉਹ ਕੌਣ ਹੈ? ਅਤੇ ਅਚਾਨਕ

ਉਹ ਹਾਥੀ ਗੁਰੂ ਦਰਬਾਰ ਨੂੰ ਤੁਰਿਆ ਆ ਰਿਹਾ ਸੀ। ਹੁਣ ਜਦੋਂ ਗੁਰੂ ਦਰਬਾਰ ਨੂੰ ਹਾਥੀ ਤੁਰਿਆ ਆ ਰਿਹਾ ਨਾ, ਤੁਰਿਆ ਉਹਦੇ ਕੋਲ ਜਾਂਦਾ ਨਹੀਂ ਹੈ, 2 ਕੁਇੰਟਲ ਤੇ 80 ਕਿਲੋ ਦਾ ਇਹ ਹਾਥੀ ਵਿਦਵਾਨਾਂ ਨੇ ਲਿਖਿਆ। ਹੁਣ ਇਹ ਬੇਅੰਮ੍ਰਿਤਧਾਰੀਆ, ਇਹਨੇ ਅੰਮ੍ਰਿਤ ਨਹੀਂ ਛਕਿਆ, ਇਹ ਕੇਵਲ ਗੁਰੂ ਦਰਬਾਰ ਦੇ ਵਿੱਚ ਰਹਿੰਦਾ ਹੈ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਹਾਥੀ ਬਾਰੇ ਦੱਸਦੇ ਨੇ ਅਤੇ ਉਹ ਹਾਥੀ ਸਾਹਮਣੇ ਉਹ ਦਰਬਾਰ ਵੱਲ ਤੁਰਿਆ ਆ ਰਿਹਾ। ਆਓ ਤੱਕੀਏ, ਆਪਣੀਆਂ ਸੁਰਤਾਂ ਨੂੰ ਲੈ ਕੇ ਚੱਲੀਏ ਅਨੰਦਪੁਰ ਸਾਹਿਬ ਦੀ ਧਰਤੀ 'ਤੇ। ਸਤਿਗੁਰੂ ਜੀ ਬੈਠੇ ਨੇ ਤਖ਼ਤ 'ਤੇ, ਸੰਗਤਾਂ ਸੱਜ ਕੇ ਬੈਠੀਆਂ ਨੇ, ਗੁਰਸਿੱਖਾਂ ਨੇ ਪੁੱਛਿਆ ਅਤੇ ਉਹ ਹਾਥੀ ਸਾਹਮਣੇ ਉਹ ਤੁਰਿਆ ਆ ਰਿਹਾ, ਤੁਸੀਂ ਵੀ ਵੇਖਿਓ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਵੇਂ ਉਸ ਹਾਥੀ ਬਾਰੇ ਦੱਸਦੇ ਨੇ, ਉਹਦੀ ਖੁਰਾਕ ਕੀ ਹੈ, ਖਾਂਦਾ ਕੀ ਹੈ, ਪੀਂਦਾ ਕੀ ਹੈ, ਰਹਿੰਦਾ ਕਿਵੇਂ ਹੈ, ਉਹ ਹਾਥੀ ਹੈ ਕੌਣ, ਆਓ ਤੁਸੀਂ ਵੀ ਢਾਡੀ ਜੱਥੇ ਤੋਂ ਸਰਵਣ ਕਰੋ ਬੇਨਤੀ।

ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਉਸ ਹਾਥੀ ਨੂੰ ਆਉਂਦਿਆਂ ਤੱਕਿਆ, ਆਪ ਜੀ ਨੇ ਵੀ ਤੱਕਿਆ ਹੋਵੇਗਾ। ਇਹਦਾ ਨਾਂ ਹੈ ਦੁਣੀ ਚੰਦ ਮਸੰਦ। ਬ੍ਰਹਮ ਗਿਆਨੀ ਭਾਈ ਸ਼ਾਲੋ ਜੀ ਹੋਏ ਨੇ ਮਜੀਠੇ ਦੇ ਰਹਿਣ ਵਾਲੇ। ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਤੋਂ ਵਰਸਾਏ ਹੋਏ ਗੁਰਸਿੱਖ ਨੇ। ਬ੍ਰਹਮ ਗਿਆਨੀਆਂ ਦਾ ਉਹਨਾਂ ਨੂੰ ਖਿਤਾਬ ਦਿੱਤਾ ਗਿਆ, ਬੜਾ ਵੱਡਾ ਸਤਿਕਾਰ ਸੀ। ਉਹਨਾਂ ਦਾ ਇਹ ਪੋਤਰਾ ਹੈ, ਜਦੋਂ ਅੰਮ੍ਰਿਤ ਸੰਚਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤਾ, ਸਾਹਿਬ ਜੀ ਨੇ ਵੀ ਕਿਹਾ ਅਤੇ ਸਤਿਕਾਰਯੋਗ ਮਾਤਾ ਗੁੱਜਰ ਕੌਰ ਜੀ ਨੇ ਵੀ ਸਮਝਾਇਆ। ਪਰ ਇਹ ਅੰਮ੍ਰਿਤ ਨਹੀਂ ਛਕਿਆ, ਕਹਿੰਦਾ ਮੈਨੂੰ ਛਕਣ ਦੀ ਲੋੜ ਨਹੀਂ, ਮੈਂ ਭਾਈ ਸ਼ਾਲੋ ਜੀ ਦਾ ਪੋਤਰਾ ਏ, ਤੁਹਾਡੇ ਚਰਨਾਂ ਦੇ ਵਿੱਚ ਰਹਿੰਦਾ, ਹੁਣ ਰਹਿੰਦਾ ਸਤਿਗੁਰਾਂ ਦੇ ਕੋਲ ਹੈ, ਖਾਂਦਾ ਸਤਿਗੁਰਾਂ ਦਾ ਏ, ਪਾਉਂਦਾ ਸਤਿਗੁਰਾਂ ਦਾ ਏ, ਪਰ ਗੁਰੂ ਦਾ ਹੁਕਮ ਨਹੀਂ ਮੰਨਿਆ। ਇੱਥੇ ਜਿਹੜਾ ਹੁਕਮ ਮੰਨਦਾ ਏ ਨਾ, ਉਹੀ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦਾ ਏ। ਅਤੇ ਉਸ ਵਕਤ ਵਿਦਵਾਨ ਲਿਖਦੇ ਨੇ ਕਿ ਖਾਣ ਪੀਣ ਦਾ ਇੰਨਾ ਸ਼ੌਕੀਨ ਸੀ ਏ, ਜੋ ਕੁਝ ਮਿਲ ਜਾਂਦਾ ਸੋ ਕੁਝ ਖਾ ਜਾਂਦਾ। ਪੀਪਾ ਦੁੱਧ ਦਾ ਜੇ ਕਿਤੇ ਹੱਥ ਆ ਜੇ ਤਾਂ ਇੱਕੋ ਢੀਕ ਦੇ ਨਾਲ ਚੜ੍ਹਾ ਜਾਂਦਾ, ਲੋਹੜੇ ਵੇਲੇ ਦੀ ਬਣੇ ਸ਼ਰਦਾਈ ਹੋਵੇ, ਉਹ ਇਹ ਤਾਂ ਮੱਤਾਂ ਦੇ ਮੱਟ ਖਪਾ ਜਾਂਦਾ। ਲੰਗਰ ਵੱਲ ਨੂੰ ਜਦੋਂ ਇਹ ਪਾਏ ਚਾਲਾ ਤਾਂ ਇਹਨੂੰ ਵੇਖ ਕੇ ਲੰਗਰ ਚਾਲਾ ਪਾ ਜਾਂਦਾ। ਹੁਣ ਇਹਨੇ ਕਰਨਾ ਕੁਛ ਨਹੀਂ, ਕੇਵਲ ਦਾ ਧਿਆਨ ਹੈ ਛਕਣਾ ਛਕਾਉਣਾ ਖਾਣਾ ਪੀਣਾ। ਜੇ ਇਹਨੇ ਸਵੇਰੇ ਗੁਰੂ ਚਰਨਾਂ 'ਚ ਆਉਣਾ ਅਤੇ ਗੁਰੂ ਕੇ ਵਜ਼ੀਰ ਨੇ ਪ੍ਰਸ਼ਾਦ ਘੱਟ ਦਿੱਤਾ ਅਤੇ ਤਾਂ ਵੀ ਅੱਖਾਂ ਕੱਢ ਕੇ ਵੇਖਣੀਆਂ ਉਹਦੇ ਵੱਲ, ਖੁੱਲ੍ਹਾ ਗਫਾ ਦੇ ਬਾਕੀਆਂ ਦੀ ਕਿਹੜੀ ਗੱਲ ਹੈ। ਜੇ ਇਹਨੇ ਲੰਗਰ ਦੇ ਵਿੱਚ ਜਾਣਾ ਅਤੇ 5 ਸੇਰ ਗੰਢੇ ਅਤੇ 1.25 ਸੇਰ ਮਿਰਚਾਂ ਅਤੇ 3 ਪਾ ਲੂਣ ਇਹ ਲੈ ਕੇ ਅਤੇ ਤੜਕਾ ਲਾ ਕੇ ਖੂਬ ਖਾਣਾ। ਹੁਣ ਯਾਦ ਰੱਖਿਓ, ਜਿਹੜਾ ਗੁਰੂ ਘਰ ਦੇ ਵਿੱਚ ਸੇਵਾ ਨਹੀਂ ਨਾ ਕਰਦਾ, ਇਤਿਹਾਸ ਸਾਨੂੰ ਬੜਾ ਕੁਝ ਸਿਖਾਉਂਦਾ ਹੈ। ਹੁਣ ਇਹਦੀ ਗੁਰੂ ਚਰਨਾਂ ਵਿੱਚ ਸੇਵਾ ਕੋਈ ਨਹੀਂ ਹੈ, ਖਾਂਦਾ ਗੁਰੂ ਘਰ ਦਾ, ਪਾਉਂਦਾ ਗੁਰੂ ਘਰ ਦਾ ਹੈ। ਸਰੀਰ ਇੰਨਾ ਜ਼ਿਆਦਾ ਇਹਦਾ ਵੱਧ ਗਿਆ ਕਿ ਲੀਹਾਂ ਪਾੜਦਾ ਹੋਇਆ ਅੱਗੇ ਆ ਗਿਆ, ਲੀਹਾਂ ਪਾੜਦਾ ਤੁਰਿਆ ਆਉਂਦਾ ਹੈ। ਸਤਿਗੁਰਾਂ ਨੇ ਇਸ਼ਾਰਾ ਕੀਤਾ ਅਤੇ ਹੋਰ ਗਾਂਹ ਵਧਿਆ। ਫਿਰ ਕਿਵੇਂ ਸਤਿਗੁਰੂ ਜੀ ਇਹਨੂੰ ਲੜਨ ਦਾ ਹੁਕਮ ਦੱਸਦੇ ਨੇ, ਫਿਰ ਇਹਦਾ ਪ੍ਰਤੀਕਰਮ ਗਾੜੀ ਕੀ ਹੁੰਦਾ, ਇਹ ਲੜਦਾ ਕਿ ਨਹੀਂ ਲੜਦਾ। ਜਿਹੜੀ ਗੁਰੂ ਘਰ ਦੀ ਦਾਲ ਖਾਧੀ ਹੈ, ਕੜਾਹ ਖਾਧਾ, ਫਲ ਫਰੂਟ ਖਾਧੇ ਨੇ, ਉਹਦਾ ਇਹ ਕਰਜ਼ ਉਤਾਰਦਾ ਕਿ ਨਹੀਂ ਉਤਾਰਦਾ। ਕੱਲ੍ਹ ਦੇ ਦੀਵਾਨਾਂ ਦੇ ਵਿੱਚ ਆਪ ਸੰਗਤ ਦੀ ਖਿਦਮਤ ਦੇ ਵਿੱਚ ਇਹ ਪਾਵਨ ਇਤਿਹਾਸ ਆਪ ਸੰਗਤ ਦੀ ਹਾਜ਼ਰੀ ਦੇ ਵਿੱਚ ਬਿਨੇ ਕੀਤਾ ਜਾਵੇਗਾ। ਸਤਿਗੁਰੂ ਜੀ ਕਿਰਪਾ ਕਰਨ, ਸਮੇਂ ਦੀ ਸਮਾਪਤੀ ਹੈ। ਦਾਤਾ ਜੀ ਸਾਨੂੰ ਵੀ ਆਪਣੇ ਚਰਨਾਂ ਦੀ ਪ੍ਰੀਤ ਅਤੇ ਪਿਆਰ, ਸੇਵਾ ਅਤੇ ਸਿਮਰਨ ਦੀ ਦਾਤ ਬਖਸ਼ਿਸ਼ ਕਰਨ। ਪਠਾਨਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਆਪ ਰੱਬ ਵਰਗੀ ਸੰਗਤ ਦਾ, ਸਮੂਹ ਵਜ਼ੀਰਾਂ ਦਾ, ਪ੍ਰਬੰਧ ਦਾ ਧੰਨਵਾਦ। ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ। ਔਰ ਸਾਰੇ ਜਣੇ ਰਲ ਕੇ ਆਨੰਦ ਸਾਹਿਬ ਦਾ ਜਾਪ ਕਰੀਏ ਜੀ।

ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਸਦਾ ਕੁਰਬਾਨ ਕੀਤਾ ਗੁਰ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ ਪੰਚ ਦੂਤ

ਜਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ।

ਸਾਧਾਨਮ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ

ਹੇ ਅਕਾਲ ਪੁਰਖ ਜੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮ

ਹਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ ਅਗਾਹਾਂ ਤੋਂ ਸੁਚੱਜੀ ਸਮੱਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਦਰਿਆਈ ਸਾਧ ਸੰਗਤ ਦੇ ਹਿਰਦਿਆਂ ਚ ਵਸਾਉਣਾ ਆਈ ਹੋਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਕੀਤੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਜੀ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ ਰੋਹਿਤ ਖੰਨਾ ਸਮੂਹ ਪਰਿਵਾਰ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਬੇਨਤੀ ਹੈ ਜੀ ਕਿਰਪਾ ਕਰਨੀ ਪਰਿਵਾਰ ਅੰਦਰ ਸੁੱਖ ਸ਼ਾਂਤੀ ਖੁਸ਼ੀਆਂ ਬਖਸ਼ਿਸ਼ ਕਰਨੀਆਂ ਦੁੱਖਾਂ ਦਲਿੱਦਰਾਂ ਦੇ ਨਾਸ ਸੁੱਖਾਂ ਦੇ ਪ੍ਰਕਾਸ਼ ਕਰਨੇ ਜੀ ਆਪ

ਤਾਰ ਤਾਰਨ ਹਾਰਿਆ ਦੇਹੇ ਭਗਤ ਪੂਰਨ ਅਬਨਾਸੀ ਹਉ ਤੁਝ ਕੋ ਬਲਹਾਰਿਆ ਸਿੱਧ ਸਾਧਕ ਜੋਗੀ ਅਰ ਜੰਗਮ ਏਕ ਸਿੱਧ ਜਿਨੀ ਧਿਆਇਆ ਪਰ ਸਤ ਪੈਰ ਸਿਜਤ ਤੈ ਸੁਆਮੀ ਅੱਖਰ ਜਿਨ ਕੋ ਆਇਆ ਜਪ ਤਪ ਸੰਜਮ ਕਰਮ ਨ ਜਾਣਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚੇ ਸ਼ਬਦ ਨਵੇਲਾ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦਾ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੁਰਪੂਰਾ ਨਮਸਕਾਰੀ ਪ੍ਰਭ ਸਭੇ ਕਾਜ ਸਵਾਰੀ ਗੁਰਪੂਰਾ ਨਮਸਕਾਰੀ ਪ੍ਰਭ ਸਭੇ ਕਾਜ ਸਵਾਰੀ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੀ ਆਪਣੇ ਦਾਸ ਕੋ ਭਇਓ ਸਹਾਈ

ਸਾਧ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਰਤ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ। ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਨਾਸੀ, ਤਾਂ ਕਿ ਸੇਵ ਨਾ ਬਿਰਥੀ ਜਾਸੀ, ਅਨੰਤ ਕਰੇ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਹੁ ਨ ਲੱਗਈ ਪਾਰ, ਬ੍ਰਹਮ ਸ਼ਰਨਾਈ ਚੌਗਿਰਦ ਹਮਾਰੇ, ਰਾਮ ਕਾਰ ਦੁੱਖ ਲਗੈ ਨਾ ਪਾਈ, ਸਤਿਗੁਰ ਪੂਰਾ ਭੇਟਿਆ।

ਕੇ ਮੀਤ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਏਕ ਓਹਕਾਰ ਸਤਿਗੁਰ ਪ੍ਰਸਾਦ ਜੇ ਕਰ ਕਿਰਤ ਆਖੀਏ ਕਰ ਤੇ ਕਾ ਹੋਏ ਵਿਚਾਰੋ ਤਿਤ ਕਰ ਗਾਵਹੁ ਸੋਹਿਲਾ ਸਿਵਰਿਓ ਸਿਰਜਣਹਾਰੋ ਤੁਮ ਗਾਵਹੁ ਮੇਰੀ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੇ ਸਤਾ ਸੁਖ ਹੋਇ ਰਹਾਉ ਨਿਤ ਨਿਤ ਜਿਹੜੇ ਸੰਭਾਲਿਆ ਦੇਖੇ ਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ ਸੰਭ ਸਾਹ ਲਿਖਿਆ ਮਿਲ ਕਿਰਪਾ ਵਹੁ ਤੇਲ ਦੇਹੋ ਸੱਜਣਾ ਸੀ ਸੜਿਆ ਜੋ ਹੋਵੇ ਸਾਹਿਬ ਸਿਉ ਮੇਲ ਘਰ ਘਰੇ ਉਹ ਪਾਉ ਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਏ ਨਾਨਕ ਸੇ ਦਿਆ ਮਨ ਰਾਗਾ ਸਾ ਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋਵੇ ਸਨੇਕ ਬਾਬਾ ਜੇ ਕਰ ਕਰਤੇ ਕਿਰਤ ਹੋਏ ਸੋ ਕਰ ਰਾਗ ਉਡਾਈ ਤੋਏ ਰਹਾਉ ਵਿਸਵੇ ਚਸਿਆ ਘੜੀਆ ਪੈਰਾ ਥਿੱਤੀ ਵਾਰੀ ਮਾਉ ਹੋਵਾ ਸੂਰਜ ਕੁਰਤ ਅਨੇਕ ਨਾਨਕ ਕਰਤੇ ਕੇ ਕੀਤੇ ਵਿਸ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬੰਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਾਲਾਂ ਲੋ ਪਵਣ ਚਵਰੋ ਕਰੇ ਸਗਲ ਬੰਦਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਫੇਰੀ ਰਹਾਉ ਸਹਿਸ ਤਵ ਨੈਨਾ ਨੈਨ ਹੈ ਤੋਇ ਕਉ ਸਹਿਸ ਮੂਰਤ ਨੰਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧਿ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਪਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋਅੰਦਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰਗ ਕੋਹੇ ਜਾਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਉ ਸਾਖਤ ਹਰ ਸਾਧਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੈ ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵਹਿ ਜਮ ਕਾਲ ਸਹਿ ਸਿਰ ਡੰਡਾ ਹੈ

ਔਧ ਕਟੈ ਦਿਨ ਸ੍ਰਹਿ ਨਾਰੇ ਮਨ ਗੁਰ ਮਿਲ ਕਾਜ ਸਵਾਰੀ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਉ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪਿਆਵੇ ਇਹੋ ਰਸਖਤ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾ ਜੋ ਹਰ ਗੁਰ ਤੇ ਮਨੇ ਬਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ ਸਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾ। ਸਲੋਕ ਏਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿਗੁਰ ਏ ਨਮਹ, ਜੁਗਾਦਿਗੁਰ ਏ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰਦੇਵ ਏ ਨਮਹ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਸ ਬਿਸਮ ਭਰੀ ਕੈ, ਨਾਮ ਜਪਤੋ ਗਨ ਤਨਿਕ। ਵੇਦ ਪ੍ਰਾਨ ਸਿਮਰ ਸੋਦਾਖਿਰ, ਕਿਨੇ ਰਾਮ ਨਾਮਿਕ ਆਖਿਰ। ਕਿਨ ਕੈਕ ਜਿਹ ਜੀ ਵਸਾਵੈ, ਤਾਂ ਕਿ ਮਹਿਮਾ ਗਨ ਨਾਵੈ। ਕਾਂਖੀ ਕਾ ਦਰਸ ਤੁਹਾਰੂ, ਨਾਨਕ ਨ ਸੰਗ ਮੋਹਿ ਉਧਾਰੂ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਕ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨ ਵਸਾਇ, ਪ੍ਰਭ ਕੈ ਸਮ ਦੁਖ ਜਮ ਨ ਸਾਇ। ਪ੍ਰਭ ਕੈ ਸਮ ਕਾਲ ਪਰ ਹਰੈ, ਪ੍ਰਭ ਕੈ ਸਮ ਦੁਸ਼ਮਣ ਡਰੈ। ਪ੍ਰਭ ਸਿਮਰ ਕਹਿ ਬਿਘਨ ਲਾਗੈ, ਪ੍ਰਭ ਕੈ ਸਿਮਰਨ ਆਨੰਦ ਨ ਜਾਗੈ। ਪ੍ਰਭ ਕੈ ਸਮ ਭਾਵ ਨ ਵਿਆਪੈ, ਪ੍ਰਭ ਕੈ ਸਮ ਦੁਖ ਨ ਸੰਤਾਪੈ। ਪ੍ਰਭ ਕੈ ਸਮ ਸਾਧਕ ਸੰਗ ਸਰਵਨ ਧਾਨ, ਨਾਨਕ ਹਰਿ ਰੰਗ। ਪ੍ਰਭ ਕੈ ਸਿਮਰਨ ਰਿਧ ਸਿਧ ਨਾਵ ਨਿਰਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕਾ ਸਿਮਰਨ ਜਾਪਦਾ ਪੂਜਾ, ਪ੍ਰਭ ਕਾ ਸਿਮਰਨ ਬਿੰਸਾ ਦੂਜਾ। ਪ੍ਰਭ ਕਾ ਸਿਮਰਨ ਤੀਰਥ ਸਨਾਨੀ, ਪ੍ਰਭ ਕਾ ਸਿਮਰਨ ਦਰਗਹ ਮਾਨੀ। ਪ੍ਰਭ ਕਾ ਸਿਮਰਨ ਹੁਲੇ ਸੁਪਰਾ, ਪ੍ਰਭ ਕਾ ਸਿਮਰਨ ਸੁਫਲ ਫਲਾ। ਸੀ ਸਿਮਰਹ ਜਨਾਬ ਸਿਮਰਾਇ, ਨਾਨਕ ਤਾ ਕਰਾ ਗੋਪਾਈ। ਪ੍ਰਭ ਕਾ ਸਿਮਰਨ ਸਭ ਤੇ ਊਚਾ, ਪ੍ਰਭ ਕਾ ਸਿਮਰਨ ਉਦਰੇ ਮੂਚਾ। ਪ੍ਰਭ ਕਾ ਸਿਮਰਨ ਤ੍ਰਿਸਨਾ ਬੁਝਾਇ, ਪ੍ਰਭ ਕਾ ਸਿਮਰਨ ਸਭ ਗਹਿ ਸੋਜਾ। ਪ੍ਰਭ ਕੈ ਸਿਮਰਨ ਨਾ ਜਮ ਤ੍ਰਾਸਾ, ਪ੍ਰਭ ਕੈ ਸਮ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਰ ਜਾਏ, ਅੰਮ੍ਰਿਤ ਨਾ ਅੰਮ੍ਰਿਤ ਮਾਹਿ ਸਮਾਏ। ਪ੍ਰਭ ਜੀ ਵਸਹ ਸਾਧਗਿ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੈ ਸਿਮਰਹਿ ਸੀ ਧਨਵੰਤੀ, ਪ੍ਰਭ ਕੈ ਸਿਮਰਹਿ ਸੀ ਪਾਤਵੰਤੀ। ਪ੍ਰਭ ਕੈ ਸਿਮਰਹਿ ਸੀ ਜਨ ਪ੍ਰਵਾਨ, ਪ੍ਰਭ ਕੈ ਸਿਮਰਹਿ ਸੀ ਪੁਰਖ ਪ੍ਰਧਾਨ। ਪ੍ਰਭ ਕੈ ਸਿਮਰਹਿ ਸੀ ਵੀ ਮਹਤਾ ਜੀ, ਪ੍ਰਭ ਕੈ ਸਿਮਰਹਿ ਸੀ ਸਰਬਗਿ ਰਾਜੀ। ਪ੍ਰਭ ਕੈ ਸਿਮਰਹਿ ਸੀ ਸੁਖਵਾਸੀ, ਪ੍ਰਭ ਕੈ ਸਿਮਰਹਿ ਸਦਾ ਵਨਾਸੀ। ਸਿਮਰਨ ਤੀ ਲਾਗੇ ਜਨਾਬ ਦਇਆਲਾ, ਨਾਨਕ ਜਨਕ ਮੰਗਰ ਵੈ ਲਾਇਓ। ਪ੍ਰਭ ਕਾ ਸਿਮਰਹਿ ਸੀ ਪਰਉਪਕਾਰੀ, ਪ੍ਰਭ ਕਾ ਸਿਮਰਹਿ ਤਾਂ ਸਦ ਬਰਹਾਰੀ। ਪ੍ਰਭ ਕਾ ਸਿਮਰਹਿ ਸੀ ਮੁਖ ਸੁਹਾਵੀ, ਪ੍ਰਭ ਕਾ ਸਿਮਰਹਿ ਤਾਂ ਸੁਖ ਵਿਹਾਵੈ। ਪ੍ਰਭ ਕਾ ਸਿਮਰਹਿ ਦਿਨ ਆਤਮ ਜੀਤਾ, ਪ੍ਰਭ ਕਾ ਸਿਮਰਹਿ ਦਿਨ ਨਿਰਮਲ ਰੀਤਾ। ਪ੍ਰਭ ਕਾ ਸਿਮਰਹਿ ਦਿਨ ਆਨੰਦ ਕਨੇਰ, ਪ੍ਰਭ ਕਾ ਸਿਮਰਹਿ ਬਸ ਹਰ ਨੇਰ। ਸੰਤ ਕਿਰਪਾ ਦੇ ਆਨੰਦ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕਾ ਸਿਮਰ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਬ ਹਣਾ ਚੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨਿਹ ਚਰਾਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਪ੍ਰਭ ਕੈ ਸਿਮਰਨ ਅਨਹਦ ਜਨਕਾਰ, ਸੁਖ ਪ੍ਰਭ ਸਿਮਰਨ ਕਾਂਤਰਾ ਪਾਰ। ਸਿਮਰਹ ਸੀ ਜਨ ਜਨ ਕੋ ਪ੍ਰਮਾਇਆ, ਨਾਨਕ ਤਿੰਨ ਜਨ ਸਰਣੀ ਪਾਇਆ। ਹਰਿ ਸਿਮਰਨ ਕਰ ਭਗਤ ਪ੍ਰਗਟਾਇ, ਹਰਿ ਸਿਮਰਨ ਲਗ ਬੀ ਦਿਉ ਪਾਇ। ਹਰਿ ਸਿਮਰਨ ਪਏ ਸਿਧ ਜਤਿ ਦਾਤਿ, ਹਰਿ ਸਿਮਰਨ ਨੀਚ ਚਹ ਕੁੰਡ ਜਾਤਿ। ਹਰਿ ਸਿਮਰਨ ਧਾਰਿ ਸਭ ਧਰਣਾ, ਸਿਮਰ ਸਿਮਰ ਹਰਿ ਕਾਰਨ ਕਰਣਾ। ਹਰ ਸਿਮਰਨ ਕੀ ਸਗਲ ਆਕਾਰ, ਹਰ ਸਿਮਰਨ ਮਹਾ ਨਿਰੰਕਾਰ। ਕਰ ਕਿਰਪਾ ਜਸਾ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਪੰਜਾਂ ਦਾ ਘਾਟ ਕਰਨਾ, ਥਾਨਾਥ ਸਰਣ ਤੁਮਾਰੀ ਆਇਓ। ਨਾਨਕੀ ਪ੍ਰਭ ਸਾਥ ਅਸ਼ਪਤੀ ਜਹ ਮਾਤ ਪਿਤਾ ਸੁਤਮੀਤ ਨਾ ਪਾਈ। ਮਾਨੂ ਹਾਂ ਨਾਮ ਤੇਰਾ ਸੰਗ ਸਹਾਇ, ਜਹ ਮਹਾਂ ਪਾਇਆ। ਦੂਤ ਜਮਦਾ ਲੈ ਦਹੀਂ ਕੇਵਲ ਨਾਮ, ਸੰਗ ਤੇਰਾ ਚੱਲੈ ਜਹ ਮੁਸਕਲ ਹੋਇਆ ਦੁਪਾਰੀ। ਹਰਿ ਕੋ ਨਾਮ ਖਿਨ ਵਾਹੇ ਉਧਾਰੀ, ਅਨਕ ਪੁਨਃ ਚਰਨ ਕਰਤ ਨਹੀਂ ਤਰਾਇ। ਹਰਿ ਕੋ ਨਾਮ ਕੂੜ ਪਾਪ ਪਰ ਹਰਾਇ, ਗੁਰਮੁਖ ਨਾਮ ਜਪ ਮਨ ਮੇਰੇ। ਨਾਨਕ ਪਾਵ ਸੁਖ ਨੇਰੇ, ਸਭ ਸ੍ਰਿਸ਼ਟ ਪਰਾਜ ਦੁਖੀਆ। ਹਰਿ ਕੋ ਨਾਮ ਜਪ ਦੋਇ ਸੁਖੀਆ, ਲੱਖ ਕਰੋਰੀ ਬੰਧਨ ਪਰ। ਹਰਿ ਕੋ ਨਾਮ ਜਪਤ ਨਿਸ ਤਰੈ, ਅਨਕ ਮਾਇਆ ਰੰਗ ਤਿਖ ਨਾ ਬੁਝਾਵੈ। ਹਰਿ ਕੋ ਨਾਮ ਜਪਤ ਆ ਗਾਵੈ, ਜਿਹ ਮਾਰਗ ਹੁਜਾਤ ਅਕੇਲਾ। ਤਹ ਹਰ ਨਾਮ ਸੰਗ ਹੁਦ ਸੁਹੇਲਾ, ਸਨਾ ਮਾ ਸਦਾ ਧਿਆਈਐ। ਨਾਨਕ ਗੁਰਮੁਖ ਪਰਮ ਗਤਿ ਪਾਈਐ, ਛੂਟਤ ਨਹੀਂ ਕੂਟ ਲੱਖ ਵੈਹੀ। ਨਾਮ ਜਪਤ ਤਹਿ ਪਾਰ ਪਰਾਹੀ, ਅਨਕ ਵਿਘਨ ਜਹਿ ਸੰਘਾਰੈ। ਹਰਿ ਕੋ ਨਾਮ ਤਤਕਾਰ ਉਧਾਰੈ, ਅਨਕ ਜੋਨ ਜਨਮੈ ਮਰ ਜਾਮ। ਨਾਮ ਜਪਤ ਪਾਵੈ ਬਿਸਰਾ ਮਹਾਉ ਮੈਲਾ, ਮਲ ਕਬੂ ਨਾ ਤੋਇ। ਹਰਿ ਕੋ ਨਾਮ ਕੂੜ ਪਾਪ ਹੋਵੈ, ਐਸਾ ਨਾਮ ਜਪ ਮਨ ਰੰਗ। ਨਾਨਕ ਪਾਈਐ ਸਾਧਕ ਸੰਗ, ਜਿਹ ਮਾਰਗ ਕੀ ਗਨ ਜਹਨ ਕੋਸੈ। ਹਰਿ ਕਾ ਨਾਮ ਊਹਾ ਸੰਗ ਤੋਸੈ, ਜਿਹ ਪੈੜ ਮਹੰਦ ਗੋਬੈਰ। ਹਰਿ ਕਾ ਨਾਮ ਸੰਗ ਉਜੀਅਰ, ਜਹ ਪੰਥ ਤੇਰਾ ਕੋ ਨਾ ਸੰਜਾਨੂ। ਹਰਿ ਕਾ ਨਾਮ ਤਹਿ ਨਾਲ ਪਛਾਨੂ, ਜਹ ਮਹਾਂ ਪਾਇਆ ਤਬ ਤਬਾਹ ਕਾਮ। ਤਹਿ ਹਰਿ ਕੇ ਨਾਮ ਕੀ ਤੁਮ ਉਪਰਛਾਮ, ਜਹਾਂ ਤ੍ਰਿਖਾ ਮਾਂ ਤੋ ਜਾ ਕਰਖੈ। ਤਹਿ ਨਾਨਕ ਹਰਿ ਹਰਿ ਅੰਮ੍ਰਿਤ ਵਰਖੈ,
ਭਗਤ ਜਨਕ ਵਰਤਨ ਨਾਮ ਸੰਤ ਜਨਕ ਮਨ ਵਿਸਰੈ ਹਰ ਕ ਨਾਮ ਦਾਸ ਕਿਓਟ ਹਰ ਕ ਨਾਮ ਉਦਰੀ ਜਨ ਕੋਟ ਹਰਿ ਜਸ ਕਰਤ ਸੰਤ ਦਿਨ ਰਾਤ ਹਰਿ ਹਰਿ ਔਖਿ ਸਦ ਕਮੈਤ ਹਰਿ ਜਨ ਕੈ ਹਰ ਨਾਮ ਨਿਧਾਨ ਪਾਰ ਪ੍ਰਭ ਜਨ ਕੀਨੋ ਦਾਨ ਮਨ ਤਨ ਰੰਗ ਰਤੀ ਰੰਗੀ ਕੈ ਨਾਨਕ ਜਨ ਕੈ ਬਿਰਤ ਵਿਵੇਕ ਹਰਿ ਕ ਨਾਮ ਜਨ ਕੈ ਮੁਕਤ ਜੁਗਤ ਹਰਿ ਕ ਨਾਮ ਜਨ ਕੈ ਤ੍ਰਿਵਤ ਭੁਗਤ ਹਰਿ ਕ ਨਾਮ ਜਨ ਕੈ ਰੂਪ ਰੰਗ ਹਰਿ ਨਾਮ ਜਪਤ ਕਾਬ ਪਰ ਨ ਭੰਗ ਹਰਿ ਕ ਨਾਮ ਜਨ ਕੀ ਵਡਿਆਈ ਹਰਿ ਕ ਨਾਮ ਜਨ ਸੁਭਾ ਪਾਈ ਹਰਿ ਕਾ ਨਾਮ ਜਨ ਕੈ ਭੋਗ ਜੋਗ ਹਰਿ ਨਾਮ ਜਪਤ ਕਛ ਨਾਹੀ ਵਿਯੋਗ ਜਨ ਰਾਤਾ ਹਰਿ ਨਾਮ ਕੀ ਸੇਵਾ ਨਾਨਕ ਪੂਜਾ ਹਰਿ ਹਰਿ ਦੀਵਾ ਹਰਿ ਹਰਿ ਜਨ ਕੈ ਮਾਲਕ ਜੀਨਾ ਹਰਿ ਧਨ ਜਨ ਕੋ ਵਾਹਿ ਪ੍ਰਭ ਦੀਨਾ ਹਰਿ ਹਰਿ ਜਨ ਕੈ ਊਟ ਸਤਾਰਣੀ ਹਰਿ ਪ੍ਰਤਾਪ ਜਨ ਵਰਨਾ ਜਾਣੀ ਓਤ ਪੋਤ ਜਨ ਹਰਿ ਰਸ ਰਾਤੀ ਸੁਨ ਸਮਾਤ ਨਾਮ ਰਹਿਮਤਿ ਆਠ ਪਹਿਰ ਜਨ ਹਰਿ ਹਰਿ ਜਪੈ ਹਰਿ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੀ ਨਾਨਕ ਜਨ ਸੰਕੇਤ ਤਰਿ ਪਾਰ ਜਾ ਤਿਹੁ ਹਰਿ ਕੋ ਨਾਮ ਕਾਮ ਤੀਨ ਹਰਿ ਹਰਿ ਗੁਣ ਕਾਇਮ ਸਬਦ ਉਤਮ ਹਰਿ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤਰਤ ਵਾਸਾ ਸੰਤ ਪ੍ਰਤਾਪ ਦੁਰਦ ਸਵਨਾਸਾ ਸੰਤ ਕਾ ਸੰਗ ਬਿਟ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ ਨਾਮ ਤੁਲ ਕਾ ਸ਼ਵਰਣ ਹੋਇ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ ਬਹਿ ਸਾਸਤ੍ਰ ਬਹਿ ਸਿਮਰਤੀ ਪੀਖ ਸਰਬ ਟਡੋਲ ਪੂਜ ਸਨਾਹੀ ਹਰਿ ਹਰਿ ਨਾਨਕ ਨਾਮ ਅਮੋਲ ਅਸ਼ਟਪਦੀ ਜੈ ਪ੍ਰਤਾਪ ਗਿਆਨ ਸਭ ਧਿਆਨ ਖਟ ਸ਼ਾਸਤ੍ਰ ਸਿਮਰਤ ਬਖਿਆ ਜੋਗ ਅਭਿਆਸ ਕਰਮ ਤ੍ਰਮ ਕਿਰਿਆ ਸ਼ਕਤੀ ਅਗਵਨ ਵਧੀ ਫਿਰ ਅਨਕ ਪ੍ਰਕਾਰ ਕੀ ਬਹੁ ਜਤਨਾ ਪੁਗਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਈ ਹੂੰ ਮੈਂ ਕਰ ਰਾਤੀ ਵਰਤ ਨੀਮ ਕਰੈ ਵਹ ਪਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪਿਆ ਇੱਕ ਵਾਰ ਨਉ ਖੰਡ ਪ੍ਰਥਮੀ ਫਿਰਾ ਚਿਰ ਜੀਵੈ ਮਹਾਂਦਾਸ ਤਪੀ ਸਰਦ ਹਿਵਾਗਨ ਵਾਹੀ ਹੁਮਤ ਪ੍ਰਾਨ ਕਨਕਾ ਸਵ ਹੈ ਵਰ ਭੂਮਦਾਨ ਨਿਆਵਲੀ ਕਰਮ ਕਰੈ ਬਹਵਾਸਨ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮਕਾਰ ਸਰੀਰ ਕਟਾਵੈ ਤਾਉ ਪੀ ਹਉਮੈ ਬੈਰ ਨ ਜਾਵੈ ਹਰਿ ਕੇ ਨਾਮ ਸੰਸਰ ਕਛ ਨਾਹਿ ਨਾਨਕ ਗੁਰਮੁਖ ਨਾਮ ਜਪਤ ਗਦ ਪਾਹੀ ਮਨ ਕਾਮਨਾ ਤੀਰਥ ਦੇਹ ਛੁਟੈ ਗਰਭ ਕੁਮਾਰ ਮਨ ਤੇ ਹੁਟੈ ਸੋਜ ਕਰੈ ਦਿਨ ਸਰ ਰਾਤ ਮਨ ਕਿਉਂ ਬੈਠਣਾ ਤਨ ਤੇ ਜਾ ਦੇਹ ਦੇਹੀ ਕਾ ਬਹੁ ਸਾਧਨਾ ਕਰਮੰਤੀ ਕਬੂ ਨਾ ਵਿਖਿਆ ਡਰੈ ਜਲ ਤੋਇ ਬਹ ਦੇਹ ਅਨੀਤ ਸੁਧ ਕਹਿ ਹੋਇ ਕਚੀ ਭੀਤ ਮਨ ਹਰਿ ਕੇ ਨਾਮ ਕੀ ਮਹਿਮਾ ਉਜ ਨਾਨਕ ਨਾਮ ਉਦਰੀ ਪਦ ਬਹੁ ਮੂਜ ਬਹੁ ਸਿਆਣ ਜਮਕਾ ਪਾਉ ਬਿਆ ਪੈਨ ਜਤਨ ਕਾਰ ਤ੍ਰਸੰਨਾ ਤਰਾ ਪੈ ਭੀਖ ਅਨੀਕ ਅਗਨ ਬੋਜੈ ਕੋਟਿ ਪੈ ਦਰਗ ਨਹੀਂ ਸੇ ਜੈ ਛੂਟ ਸਨਾਹਿ ਊਬ ਪਿਆਲ ਮੂਹਿ ਬਿਆ ਬਹਮਾਇਆ ਜਲ ਕਰਤੂ ਸਕਦੇ ਜਮ ਡਾਨਾ ਗੋਬਿੰਦ ਭਜਨ ਬਿੰਦ ਤੇਲ ਨਹੀਂ ਮਾਰਨਾ ਹਰਿ ਕਾ ਨਾਮ ਜਪਤ ਦੁਖ ਜਾਇ ਨਾਨਕ ਬੋਲੇ ਸਹਿਜ ਸੁਭਾਈ ਚਾਰ ਪਦਾਰਥ ਜੇ ਕੋ ਮੰਗੈ ਸਾ ਜਨ ਕਿਸੇ ਵਾ ਲਾਗ ਜੇ ਕੋ ਆਪਣਾ ਦੁਖ ਮਟਾਵੈ ਹਰਿ ਹਰਿ ਨਾਮ ਰਤਨ ਸਦ ਗਾਵੈ ਜੇ ਕੋ ਆਪਣੇ ਸੁਭਾ ਲੋਰਾ ਸਾ ਸੰਗ ਹਉਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਾਸ ਪਿਆਸ ਨਾਨਕ ਤਾ ਕੋ ਬੈਲ ਬਲ ਜਾ ਸਾ ਸਗਲ ਪੁਰਖ ਮਾ ਪ੍ਰਭ ਪ੍ਰਧਾਨ ਸਾ ਸੰਗ ਜਾ ਕੋ ਮਿਟੇ ਅਭਿਮਾਨ ਆਵ ਸਕਾਉ ਜੋ ਜਾਣ ਨੀ ਚਾ ਸੋ ਗਾਣੀਆਂ ਸਭ ਦੇ ਉਚਾ ਜਾ ਕੋ ਮਨ ਹੋ ਸਗਲ ਗਿਰੀਆਂ ਦਾ ਹਰਿ ਹਰਿ ਨਾਮ ਤਿਨ ਘਾਟ ਘਟ ਜੀ ਨਾ ਮਾਨੇ ਆਪਣੇ ਤੇ ਬੁਰਾ ਮਿਟਾਂਦਾ ਪੀ ਖੈ ਸਗ ਸ੍ਰਿਸ਼ਟ ਸਾਜ ਨਾ ਸੁਖ ਦੁਖ ਜਾਨ ਸਮਦ੍ਰਿਸ਼ਟੀ ਤਨ ਨਾਨਕ ਉਪਾ ਪੁਨ ਨਹੀਂ ਰੇਪਾ ਨਿਰ ਧਨ ਕੋ ਧਨ ਤੀ ਰੁੰਦਾ ਉਨ ਥਾ ਵੀ ਕੌਣ ਰਾਉ ਤੀਰਾ ਥਾਉ ਨ ਮਾਨੇ ਕਹੋ ਪ੍ਰਭ ਤਿਰੁ ਮਾਇਨ ਸਗਲ ਕਟਾ ਕਹ ਦੀਵ ਦਾਨ ਕਰਨ ਕਰਾਉਣ ਹਰਿ ਸਵਾਮ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਾਤ ਮੀਤ ਜਾਨ ਹੋਇਆ ਪੀ ਆਪਣ ਸੰਗਾ ਪ੍ਰਭ ਰਾਤੀ ਤੁਮਰੀ ਉਸਤਤ ਤੁਮਦੇ ਹੋਏ ਨਾਨਕ ਅਵਰਣ ਜਾਣ ਸਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉਤਮ ਕਿਰਿਆ ਸਾ ਸੰਗ ਦੁਰਮਤਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰਿ ਕੋ ਨਾਮ ਜਪ ਹੋ ਜੀਆ ਸਦਾ ਸਗਲ ਬੈਨੀ ਮਹਿ ਅੰਮ੍ਰਿਤ ਬੈਨੀ ਹਰਿ ਕੋ ਜਾਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾ ਨਾਨਕ ਜੀ ਘਾਟ ਵਸ ਹਰਿ ਨਾਮ ਸਲੋਕ ਨਿਰਗੁਣੀ ਹਰਿ ਏ ਅਨਿਆ ਸੁਭਰਾ ਸਦਾ ਸੰਭਾਲ ਜਿਨ ਕੀਆ ਤਿਹ ਚੀਤ ਰਾਖ ਨਾਨਕ ਨਿਵ ਹੀ ਨਾਲ ਅਸ਼ਟਪਦੀ ਔਰ ਮਈ ਆ ਕੇ ਗੁਣਚੀਤ ਪਰਾ ਨਿਕਲੋ ਬੋਲਦੇ ਕਮ ਦ੍ਰਿਸ਼ਟਾ ਨੇ ਜਨ ਤੂੰ ਸਾਜ ਸਵਾਰ ਸੀ ਗਾਰਿਆ ਗਰਭਗਨ ਮਹਿ ਜਿਨ ਹੈ ਉਹ ਵਾਰਿਆ ਬੈਰ ਵਿਵਸਥ ਹੈ ਤੁਝ ਹੈ ਪਿਆਰਾ ਦੂਧ ਪਰ ਜੋ ਬੰਦ ਭੋਜਨ ਸੁਖ ਸੂਦ ਬਿਰਦ ਭਇਆ ਉਪਰ ਸਾਖ ਸਿਆਨ ਮੁਖਾ ਪਿਆ ਉਹ ਬੈਠ ਕਾਉ ਦੈ ਨੇ ਹੁੰਦੇ ਗੁਣ ਗੁਣ ਕਸੁਨਾ ਪੂਜੈ ਬਖਸ਼ ਲਿਖੋ ਤਾਂ ਨਾਨਕ ਸੁਖ ਜੈ ਜਿਹ ਪ੍ਰਸਾਦ ਤਰ ਉਪਰ ਸੁਖ ਵਸਾ ਸੁਧ ਪ੍ਰਾਂਗ ਮੀਤ ਬਨਤਾ ਸੰਘ ਸਹਿਜ ਪ੍ਰਸਾਦ ਪੀ ਵਹਿ ਸੀਤਲ ਜਲਾ ਸੁਖਦਾਈ ਪਾਵਨ ਪਾਵ ਕਮਲੈ ਜਿਹ ਪ੍ਰਸਾਦ ਭੋਗ ਸਭ ਰਸਾ ਸਗਲ ਸਮਗਰੀ ਸੰਸਾਥ ਵਸਾ ਦੀਨ ਹਸਤ ਪਾਵ ਕਰਨ ਨੇਤਰ ਰਸਨਾ ਤੇ ਸਹਿ ਤਿਆਗ ਪ੍ਰਸੰਗ ਰਚਨਾ ਸਦੋਖ ਮੂੜ ਅੰਦ ਵਿਆਪੀ ਨਾਨਕ ਕਾਲੀ ਉਪਰਾ ਵਿਆਪੀ
आदि अंत जो रखन हार तेस स्यों प्रीत न कर गुवार जा किसी वनाव न धपाव ता स्यों मुगड़ा मन हिराव जो ठाकुर साध सदा हुरता को अंधा जान्त दूर जा की टहल उपाव दर्ग मान ते सहब सारे मुदया जान सदा सदा हो पुलन हार नानक रखन हार अपार रतन तिया कौड़ी संग्रह चाय सा छोड़ जू ढंग माचा जो छड़ना सो अस्थर कर माना जो हो वंश दूर पुराना छोड़ जाय कर सराम कर संग सहाय दह पर हर चंदन लीप उतारा तो कर तो प्रीत पसम संग हो अंत गुम पत विकरा नानकाली हो प्रभ दयाल कर दूत पशु के मार सजात लोग उपचारा करत रात बहर पीख अंतर मल माया शव सनाह कश कर छुपाया बहर ज्ञान ध्यान स्नान अंतर व्या पैलूप स्वय अंतरगन बहर तम स्वय गल पाथर कैसे उतरया था जाके अंतर बस प्रभाव नानक तीय जन सहज समाद सोने अंधा कह मार्ग पावे कर गहलि हूड़ निभावे कह बुझारत बुझा डोरा निस कही है तव समझ पूरा कह बेसन पाद गावे गुंग जतन कर तव पी सुर पांग कह पिंगल पर्वत पर पवन नहीं हो तव हवस गवन कर तार करुणा मैं दीन बेनती कर नानक तुमरी कृपा तर संग सहाय सुहावना चीत जो बैर आई दास प्रीत बलुआ के गृह भीतर वास आनंद की नवा रंग रसा दृढ़ कर मान मन प्रतीत कारण मुड़ी चीत बैर विरोध काम क्रोध मोह झूठ विकार महालोभ द्रोह याहु जुगत बिहान कई जन्म नानक राख लि हुआ अपन कर कर्म तू ठाकुर तुम बहर दास जीव पिन सब तेरी रास तुम वायद पिता हम बैरक तेरे तुमरी कृपा मह सुख कनेरा तुमरी कृपा महसूख कनेरी कोई न जाना तुमरा अंतुचित ऊंचा भगवंत सगल समाग्री तुमरा सूतर धारी तुम दे स्वाग कर तुमरी गातम तुम ही जानी नानक दास सदा कुरबान श्लोक दीन हार प्राय छोड़ कर आगे हान सवाय नानक कहु न सी जय बिन नावे पद जय अस्पदी दस वस्तु लिपा छह पवे एक वस्तु कारण भी खुट गुआवे एक बिना दे दह पी हेर लिए तव मुड़ा कहु कह क्रिय जस ठाकुर सो नाही चारा ता कहु की जस सद नमस्कार जा के मन लग प्रम मीठा सर्व सुख ता हु मन उठा जेह जन अपना को मनाया सर्व थोक नानक तिन पाया आगन दसा हु अपनी दी रास खाद पीत भरत आनंद अलास अपनी अमान काश बहुत साहु लिए अज्ञानी मन रोज करिए अपनी प्रतीता भी हुआ बहर उसका विश्वास नवाज की बस तद आगा रख प्रभु की आज्ञा माना मात है उसके चौगन करे निहार नानक साहिब सदा दयाल अनक पैत माय की हित सरपर्वत जान नित वीर की छाया सिंह रंग लावे ऊह बिन सा मन पछतावे जो दी सह सुचाल नाल उठ रही हो तहां दार बटाऊ सिंह जो लावे निहता कहूँ हाथ नावे की हमान हर के नाम की प्रीत सुखदाय कर कृपा नानक आप लई लाई मिथ्या तन तन कुटाम्ब सुबाया मिथ्या होम ममता माय मिथ्या राज जो मन धन माल मिथ्या काम क्रोध विकराल मिथ्या रथ हसतिया सब वस्त्र मिथ्य रंग संग माया पीख हस्ता मिथ्या ध्रुह मुह अभिमान मिथ्या आप सुपुर कर कुमार अस्त्र पग साध के शरण नानक जाप जाप जीव हर के जन्म मिथ्या श्रवण पानंद सुनह मिथ्या हस्त पर दर्भ का हिर है मिथ्या नीतर पीखत पर त्रिय रूपाद मिथ्या रसना पूजन अन स्वैद मिथ्या चरण पर विकार कुता मिथ्या मान पर लूर वाय मिथ्या दान नहीं पर पकार मिथ्या वैस रीत बकार बिन बुझी मिथ्या सब पय सफल देह नानक हर हनाम लय व्यर्थ सागत ग्यार जा साज बिना कह हुद सूचा व्यर्थ नाम बिना दानंद मुखावता के दुर्गंध बिन सिमरन दिन रैन ब्रथ बिहाय मेघ बिना जो खेती जाय गोबद भजन बिन ब्रथ सब काम जो कृपन के नरार्थ दाम तान तांति जन जिह काट बस हर नाउ नानक तक बल बल जाऊ रह ते अवर काश अवर कुमाव तू मन प्रीत मुखम गंड लाव तु जानन हार प्रभु प्रवीण बाहर विघ्न कहु पीन अवर दिवस आप न कर आवत जाव जन्म मर जिसके अंदर बस निरंकार किसी तरह संसार जो तुम पहने दिन प्रभ जाता नानक उन्हें जान चरण उपरात करो बेनती पार बनम सब जाने अपना किया आप है मान आप कर वीरा कह दूर जनाव तो कह वो जावत नीरा उपाव सियान सकल दे रह तू सब कह जाने तुम की रहत जह पावे तिस लय लड़ लाए थान थनांतर रह सुनवाय सो सेवक जह कृपा करी निमुख निमुख जब नान करी श्लोक काम क्रोध अर दो मोह विंस जय हमीव नानु प्रभु शरण आगति कर प्रसाद गुरुदेव अष्टपद जी प्रसाद क्षति हमर दखाहित ठाकुर का रख मन वाहे जी प्रसाद सुगंध तन लाव
ਤਿਸ ਕਉ ਸਿਮਰਤ ਪਰਮ ਗਤ ਪਾਇਆ ਜੋ ਪ੍ਰਸਾਦ ਬਸੈ ਸੁਖ ਮੰਦਰ ਤੇ ਸਹਿਤਿ ਆਯੁ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਿਹ ਸੰਗ ਸੁਖ ਵਸਨ ਆਠ ਪਹਿਰ ਸਿਮਰਤ ਸਰਸਨਾ ਜੇ ਪ੍ਰਸਾਦ ਰੰਗ ਰਾਹ ਭੋਗ ਨਾਨਕ ਸਦਾ ਤੇ ਆਈ ਹੈ ਦਿਆਵਨ ਯੋਗ ਜਿਹ ਪ੍ਰਸਾਦ ਪਾਠ ਪਟੰਬਰ ਹੰਡਾ ਵਹਿ ਤੇ ਸਹਿਤਿ ਆ ਕਦਲ ਪਾਵੇ ਜੇ ਪ੍ਰਸਾਦ ਸੁਖ ਸੀ ਜ ਸੋਈ ਜਾ ਮਨ ਆਠ ਪਹਿਰ ਤਾਕ ਜਹ ਗਾਵੀ ਜੈ ਜ ਪ੍ਰਸਾਦ ਤੋ ਜ ਸਭ ਕੋ ਮਨ ਮੁਖਤਾ ਕੋ ਜਾ ਸਰਸਨ ਬਖਾਨਾ ਜਿਹ ਪ੍ਰਸਾਦ ਤਿਰੁ ਰਹਿਤਾ ਧਰਮਾ ਸਦਾ ਤੇ ਆਈ ਕਿਵਲ ਪਾਰ ਬ੍ਰਹਮ ਪ੍ਰਭ ਜਪਤ ਦਰਗ ਮਾਨ ਪਾਵੇ ਨਾਨਕ ਪਾਦ ਹਿਤ ਕਰ ਜਾਵੇ ਜੇ ਪ੍ਰਸਾਦ ਆ ਰੂ ਕੰਚਨ ਦੇਹ ਲੇਵ ਲਾਭ ਦਸਰਮ ਸਨੇਹ ਜੇ ਪ੍ਰਸਾਦ ਤੇਰਾ ਬੁਲਾ ਰਹਿਤ ਮਾਨ ਸੁਖ ਪਾਵੇ ਹਰ ਹਰ ਜਹ ਕਹਿਤ ਜੇ ਪ੍ਰਸਾਦ ਤੇਰ ਸਗਲ ਸ਼ਦਰ ਢਾਕ ਮਨ ਸਰਣੀ ਪਾਰ ਠਾਕੁਰ ਪ੍ਰਭ ਤਾਕ ਜੇ ਪ੍ਰਸਾਦ ਤੁਜ ਕੂਵ ਨਾ ਪਾਹੁ ਚੈ ਮਨ ਸਾਸ ਸਾ ਸਮਰ ਪ੍ਰਭੁ ਜੀ ਜਿਹ ਪ੍ਰਸਾਦ ਭਾਈ ਦੁਰਲਭ ਦੀ ਨਾਨਕ ਦਾਗ ਭਗਤ ਕਰੀ ਜੇ ਪ੍ਰਸਾਦ ਆਪਣ ਪਹਿਰ ਜਵਾਂ ਦੇ ਸਿਮਰਤ ਪਿਆਰਸ ਕੀ ਜੈ ਜੇ ਪ੍ਰਸਾਦ ਸਭ ਹਸਤਾ ਸਵਾਰੀ ਮੰਦ ਪ੍ਰਭ ਕਉ ਕਬੂ ਨ ਵਸਾਰੀ ਜਿਹ ਪ੍ਰਸਾਦ ਬਾਗ ਮਿਲਖ ਤਨਾ ਰਾਖ ਪੁਰੂ ਪ੍ਰਭ ਆਪਣੇ ਮਨ ਅਜਨ ਤੇਰੀ ਮਨ ਬਨ ਤੂੰ ਬਨਾਈ ਉਠਤ ਬੈਠਤ ਸਾਧ ਤੇ ਸਹਿਤਿ ਆਈ ਤੇ ਸਹਿਤਿ ਆਈ ਜੇ ਅਲਖ ਹਉ ਨਾਨਕ ਤੇਰੀ ਰਖੈ ਜੇ ਪ੍ਰਸਾਦ ਕਰਹਿ ਪੁਨ ਬਹੁਦਾਨ ਮਹਾਰਾਠ ਪਹਿਰਕਾਰ ਤਿਆਂ ਜੇ ਪ੍ਰਸਾਦ ਤੂ ਆਚਾਰ ਵਿਆਹ ਹਰਿ ਤੇ ਪ੍ਰਭ ਪ੍ਰਸਾਦ ਸਚ ਤਰ ਜੇ ਪ੍ਰਸਾਦ ਰਸੰਦ ਰੂਪ ਸੋ ਪ੍ਰਭ ਸਿਮਰਹ ਸਦਾ ਨੂਪ ਜੇ ਪ੍ਰਸਾਦ ਤੇਰੀ ਕੀ ਜਾ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਤੇਰੀ ਪਾਦ ਰਹਿ ਗੁਰਬਸਾ ਨਾਨਕ ਜਾਸ ਕਹੇ ਜੇ ਪ੍ਰਸਾਦ ਸੁਨਹਿ ਕਰਨ ਨਾਦ ਜੇ ਪ੍ਰਸਾਦ ਭੀਖ ਵਿਸਮਾਇ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜ ਵਸਨਾ ਜੇ ਪ੍ਰਸਾਦ ਹਸਤ ਕਰ ਚਲਹਿ ਜੇ ਪ੍ਰਸਾਦ ਸੰਪੂਰਨ ਫਲੈ ਜਿਹ ਪ੍ਰਸਾਦ ਪਰਮ ਗਤ ਪਾਵੇ ਜੇ ਪ੍ਰਸਾਦ ਸੁਖ ਸਹਿਜ ਸੁਮਾਵੇ ਹੈ ਸਪ੍ਰਭ ਤਿਆਗ ਕਤ ਲਾਗ ਗੁਰਪ੍ਰਸਾਦ ਨਾਨਕ ਮਨ ਜਾਗ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਦੇਹ ਪ੍ਰਭ ਕਮ ਮੂਲ ਨਾ ਮਨ ਵਸਾਰ ਜੇ ਪ੍ਰਸਾਦ ਤੇਰਾ ਪ੍ਰਤਾਪਰੀ ਮਨ ਮੂੜ ਦੂਤਾ ਕੁਜਾ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਦਸਾ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇ ਹੈ ਸਾਚਰੀ ਮਨ ਵੀਰੇ ਤੂੰ ਤਾ ਸੁਰਾ ਜੇ ਪ੍ਰਸਾਦ ਸਭ ਕੀ ਗਾ ਤੂੰ ਨਾਨਕ ਜਾਪ ਜਪੈ ਜਪ ਸੁਆਪ ਜਪਾਇ ਜਪੈ ਸੁਨਾ ਆਪ ਗਾ ਵਾਇ ਸੁਆਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਕਾਸ ਪ੍ਰਭੁ ਦਇਆ ਤੇ ਕਮਰ ਵਿਗਾਸ ਪ੍ਰਭ ਸੋ ਪ੍ਰਸਾਨ ਵਾਸਾ ਮਾਂ ਸੋ ਪ੍ਰਭ ਦਇਆ ਤੇ ਮੈਂ ਤੂਤ ਮੋਏ ਸਰਵ ਨਿਧਾਨ ਪ੍ਰਭ ਤੇਰੀ ਮੈਂ ਆਇਆ ਪਹੁ ਕਛੂ ਨ ਕਰੂੰ ਹਲਾਇਆ ਜੇਤ ਜੇਤ ਲਾਭ ਤੇਤ ਲਗੇ ਹਰ ਨਾਥ ਨਾਨਕ ਕਹਿ ਕਛੂ ਨ ਹਾਥ ਸਲੋਕ ਅਗਮਾ ਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮਗਤਾਈ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਕ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਕੁਜਲ ਹੋਤ ਸਾਧ ਸੰਗ ਵਾ ਸਗਲੀ ਖੋਤ ਸਾਧਕ ਸੰਗ ਮਿਟਿਆ ਬਮਾਨ ਸਾਧ ਸੰਗ ਪ੍ਰਗਟ ਸੋ ਗਿਆਨ ਸਾਧ ਸੰਗ ਪੂਜਾ ਪ੍ਰਭ ਨੀਰਾ ਸਾਧ ਸੰਗ ਸਬੋਧਨ ਵੀਰਾ ਸਾਧ ਸੰਗ ਪਾਇ ਨਾਮ ਰਤਨ ਸਾਧਕ ਸੰਗ ਪ੍ਰਜਾ ਨਾ ਸਾਧ ਕੀ ਮਹਿਮਾ ਵਰਨ ਕੌਣ ਪ੍ਰਾਣੀ ਨਾਨਕ ਸਾਧਕ ਸੋਭਾ ਪ੍ਰਭ ਮਹਿ ਸਮਾਨੀ ਸਾਧਕ ਸੰਗ ਗੋਚਰ ਮੇਰਾ ਸਾਧ ਹੰ ਸਦਾ ਪ੍ਰਫੁੱਲ ਸਾਧ ਹੰ ਆਵਹਿ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੰਚਾ ਸਾਧ ਸੰਗ ਸਭ ਗਿਰੀ ਸਾਧਕ ਸੰਗ ਮਨੋਹਰ ਵੈਨ ਸਾਧਕ ਸੰਗ ਨ ਕਦਮ ਹੁੰਦਾ ਵੈ ਸਾਧ ਸੰਗ ਸਿਧ ਮਨ ਪਾਵੈ ਸਾਧਕ ਸੰਗ ਮਾਇਆ ਤੇ ਭੀਨ ਸਾਧ ਸੰਗ ਨਾਨਕ ਪ੍ਰਭ ਸੁਭ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧਕ ਸੰਗ ਮਹਾ ਪੁਨੀਤ ਸਾਧ ਸੰਗ ਕੇ ਸਸਿਓ ਨਹੀਂ ਵੈਰ ਸਾਧਕ ਸੰਗ ਨਾ ਬੀਗਾ ਪੈਰ ਸਾਧਕ ਸੰਗ ਨਾਹੀਂ ਕੋ ਮੰਦਾ ਸਾਧ ਸੰਗ ਜਾਨੀ ਪਰਮਾਨੰਦਾ ਸਾਧੂ ਸੰਗ ਨਾਹੀਂ ਹਵਤਾ ਬੂ ਸਾਧ ਸੰਗ ਤਾ ਜਾ ਸਭ ਆਪ ਆਪੇ ਜਾਣਾ ਸਾਧ ਬੜਾ ਨਾਨਕ ਸਾਧ ਪ੍ਰਭੁ ਮਹਾਰਾਜ ਸਾਧਕ ਸੰਗ ਨ ਕਬੂ ਹਤਾਵੇ ਸਾਧਕ ਸੰਗ ਸਦਾ ਸੁਖ ਪਾਵੇ ਸਾਧ ਸੰਗ ਵਸਤਾ ਗੋਚਲ ਰਹੇ ਸਾਧੂ ਸੰਗ ਆਜਾਰ ਸਹ ਸਾਧਕ ਸੰਗ ਵਸਾ ਥਾਨੂ ਚੈ ਸਾਧੂ ਸੰਗ ਮਹਿਲ ਪਾਹੂ ਚੈ ਸਾਧ ਸੰਗ ਦ੍ਰਿੜਾ ਸਭ ਧਰਮ ਸਾਧੂ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਇ ਨਾਮ ਨਿਧਾਨ ਨਾਨਕ ਸਾਧੂ ਕਹਿ ਕੁਰਬਾਨ ਸਾਧੂ ਸੰਗ ਸਭ ਕੋਲੇ ਉਧਾਰ ਸਾਧ ਸੰਗ ਸਾਜਨ ਵੀਤ ਕੁਟਾਂਬ ਨਿਹਤਾਰ ਸਾਧੂ ਕਹਿ ਸੰਗ ਸੋ ਧਨ ਪਾਵੇ ਜਿਸ ਧਨ ਦੀ ਸਭ ਗੁਰ ਸਾਹਿਬ ਸਾਧ ਸੰਗ ਧਰਮ ਰਾਜ ਕਰੀ ਸੇਵਾ ਸਾਧਕ ਸੰਗ ਸੋਭਾ ਸੁਰ ਦੀਵਾ ਸਾਧੂ ਸੰਗ ਪਾਪ ਪੁਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸ੍ਰਭ ਥਾਨ ਗਮ ਨਾਨਕ ਸਾਧੂ ਸੰਗ ਸਭ ਜਨਾਮ ਸਾਧਕ ਸੰਗ ਨਹੀਂ ਕਾਸ਼ਕਾਰ ਦਰਸ਼ਨ ਪੀੜਤ ਹੋਤ ਨਿਹਾਲ ਸਾਧਕ ਸੰਗ ਕਲੂਖਤ ਹਰ ਸਾਧਕ ਸੰਗ ਨਰਕ ਪਰ ਹਰ ਸਾਧਕ ਸੰਗ ਈ ਹਉ ਹ ਸੋ ਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੇ ਸਾਧਕ ਸੰਗ ਨ ਬਿਰਥ ਜਾ ਪਾਰ ਬ੍ਰਹਮ ਸਾਧ ਰਿਦ ਬਸ ਨਾਨਕ ਉਦਰਾ ਸਾਧ ਸੁਨ ਰਸ ਸਾਧਕ ਸੰਗ ਸੁਨ ਹਰ ਨਾਉ ਸਾਧ ਸੰਗ ਅਰਕ ਗੁਣ ਗਾਉ ਸਾਧਕ ਸੰਗ ਨਵਾਂ ਤੇ ਬਿਸਤਰਾ ਸਾਧ ਸੰਗ ਸਾਰ ਪਰ ਨਿਹਤਰਾ ਸਾਧਕ ਸੰਗ ਲਗਾ ਪਰਮ ਮਿਠਾ ਸਾਧਕ ਸੰਗ ਘਾਟ ਘਾਟ ਡੀਠਾ ਸਾਧ ਸੰਗ ਪਿਆਗਿਆ ਕਰ ਸਾਧ ਸੰਗਤ ਪਈ ਹਮਾਰੇ ਸਾਧਕ ਸੰਗ ਮਿਟੀ ਸਭ ਰੂਗ ਨਾਨਕ ਸਾਧ ਪੀੜੇ ਸੰਯੋਗ ਸਾਧ ਕੀ ਮਹਿਮਾ ਬੀਤ ਨਾ ਜਾਨ ਜੀਤਾ ਸੁਨਹ ਤੀਤਾ ਬਖਿਆ ਨ ਸਾਧਗੀ ਉਮਾ ਤੇ ਹੁਣ ਤੇ ਦੂਰ ਸਾਧਗੀ ਉਮਾ ਰਹੀ ਭਾਰ ਪੂਰ ਸਾਧਕ ਸੁਭਾ ਕਨਾ ਹੀ ਅੰਤ ਸਾਧਕ ਸੁਭਾ ਸਦਾ ਵੀ ਅੰਤ
ਸਾਧਗ ਸੋਭਾ ਊਚਤੇ ਊਚੇ ਸਾਧਗ ਸੋਭਾ ਮੂਚਤੇ ਮੂਚੇ ਸਾਧਗ ਸੋਭਾ ਸਾਧ ਬਨ ਆਇ ਨਾਨਕ ਸਾਧ ਪ੍ਰਭ ਭੇਦ ਨਾ ਪਾਇਓ ਸਲੋਕ ਮਨ ਸਾਚਾ ਮੰਗ ਸਾਚਾ ਸੋਏ ਅਵਰ ਨਾ ਭੀਖੈ ਇੱਕ ਸੁਬਿੰਦ ਕੋਈ ਨਾਨਕ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨ ਸਦਾ ਨਰ ਲੀਪ ਜਹ ਜਾਲ ਮਹਿ ਕਮਲ ਰੇ ਬ੍ਰਹਮ ਗਿਆਨ ਸਦਾ ਨਰ ਦੋਖ ਜਹ ਸੂਰ ਸਰਬ ਕਾ ਸੁਖ ਬ੍ਰਹਮ ਗਿਆਨ ਕਾ ਦ੍ਰਿਸ਼ਟ ਸਮਾਨ ਜਹ ਰਾਜ ਰੰਗ ਕਉ ਲਾਗਤ ਲੁਭਵਾਨ ਬ੍ਰਹਮ ਗਿਆਨ ਕਾ ਧੀਰ ਜੇਕ ਜਿਉ ਵਸੁਦਾ ਕੋ ਖੁਦਾ ਕੋ ਜਨ ਲੀਪ ਬ੍ਰਹਮ ਗਿਆਨੀ ਕਾ ਹੈ ਗੁਨਾ ਨਾਨਕ ਜਿਉ ਪਾਵਕ ਸਹਿਜ ਸੁਭ ਹੈ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈ ਸਿ ਮੈਲ ਨਾ ਲਾਗੈ ਜਲਾ ਬ੍ਰਹਮ ਗਿਆਨਿਕ ਮਨ ਹੋਇ ਪ੍ਰਗਾਸ਼ ਜਹ ਤਾਰੂ ਪਰਾਕ ਬ੍ਰਹਮ ਗਿਆਨਿਕ ਮਿੱਤਰ ਸਦਰ ਸਮਾਨ ਬ੍ਰਹਮ ਗਿਆਨਿਕ ਨਾ ਹੋਇ ਅਪਮਾਨ ਬ੍ਰਹਮ ਗਿਆਨ ਊਚਤ ਊਚਾ ਮਨ ਆਪਣ ਹੈ ਸਭ ਦਿਨ ਨੀਚਾ ਬ੍ਰਹਮ ਗਿਆਨ ਸੀ ਜਨ ਭਾਇ ਨਾਨਕ ਜਨ ਪ੍ਰਭਾ ਕਰੀ ਬ੍ਰਹਮ ਗਿਆਨ ਸਗਲ ਗਿਰੀ ਨਾਇਆ ਤੁਮ ਰਹਿ ਬ੍ਰਹਮ ਗਿਆਨ ਚੀਨਾ ਬ੍ਰਹਮ ਗਿਆਨ ਕੇ ਸਭ ਉਪਰ ਮਾਇਆ ਬ੍ਰਹਮ ਗਿਆਨ ਤਿਕਾ ਸ਼ੁਰਾ ਨਾਮ ਪਾਇਆ ਬ੍ਰਹਮ ਗਿਆਨ ਸਦਾ ਸਮਦਰਸ ਬ੍ਰਹਮ ਗਿਆਨ ਕੇ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨ ਬੰਧਨ ਤੇ ਮੁਕਤਾ ਬ੍ਰਹਮ ਗਿਆਨ ਕੇ ਨਿਰਵਲ ਜੁਗਤਾ ਬ੍ਰਹਮ ਗਿਆਨ ਕਾ ਭੋਜਨ ਗਿਆ ਨਾਨਕ ਬ੍ਰਹਮ ਗਿਆਨ ਕਾ ਬ੍ਰਹਮ ਧਿਆਨ ਬ੍ਰਹਮ ਗਿਆਨ ਏਕ ਉਪਰਾਹ ਬ੍ਰਹਮ ਗਿਆਨ ਕਾ ਨਹਿ ਬਿਨਾ ਬ੍ਰਹਮ ਗਿਆਨ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਕਾ ਨਹੀਂ ਬਿਨਾ ਬ੍ਰਹਮ ਗਿਆਨੀ ਕਾ ਗਰੀਬੀ ਸਮਾਹ ਬ੍ਰਹਮ ਗਿਆਨੀ ਪਰ ਉਪਕਾਰੋ ਮਾਹ ਬ੍ਰਹਮ ਗਿਆਨ ਕਾ ਨਾ ਹੀ ਧੰਦਾ ਬ੍ਰਹਮ ਗਿਆਨ ਲਈ ਤਾਵਤ ਬੰਧਾ ਬ੍ਰਹਮ ਗਿਆਨ ਕਾ ਹੋਈ ਸੋ ਫਲਾ ਬ੍ਰਹਮ ਗਿਆਨ ਸੋ ਫਲ ਫਲਾ ਬ੍ਰਹਮ ਗਿਆਨ ਸੰਗ ਸਗਲੇ ਉਧਾਰ ਨਾਨ ਬ੍ਰਹਮ ਗਿਆਨ ਜਪ ਸਗਲ ਸੰਸਾਰ ਬ੍ਰਹਮ ਗਿਆਨ ਕਾ ਇਕ ਰੰਗ ਬ੍ਰਹਮ ਗਿਆਨ ਕਾ ਬਸ ਪ੍ਰਭ ਸੰਗ ਬ੍ਰਹਮ ਗਿਆਨ ਕਾ ਨਾਮ ਆਧਾਰ ਬ੍ਰਹਮ ਗਿਆਨ ਕਾ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹੂੰ ਬੁੱਧ ਤਿਆਗਤ ਬ੍ਰਹਮ ਗਿਆਨਿਕ ਮਨ ਪਰਮਾਨੰਦ ਬ੍ਰਹਮ ਗਿਆਨਿਕ ਕਰ ਸਦਾ ਆਨੰਦ ਬ੍ਰਹਮ ਗਿਆਨ ਸੁਖ ਸਹਿਜ ਨਿਵਾਸ ਨਾਨ ਬ੍ਰਹਮ ਗਿਆਨ ਕਨ ਵਿਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੀਤਾ ਬ੍ਰਹਮ ਗਿਆਨੀ ਇੱਕ ਸੰਹਿਤਾ ਬ੍ਰਹਮ ਗਿਆਨੀ ਕਾ ਹੋਈ ਅਚਿੰਤ ਬ੍ਰਹਮ ਗਿਆਨ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰ ਪ੍ਰਭਾ ਬ੍ਰਹਮ ਗਿਆਨ ਕਾ ਬੜ ਪ੍ਰਤਾਪ ਬ੍ਰਹਮ ਗਿਆਨ ਕਾ ਦਰਸ ਬੜ ਭਾਗੀ ਪਾਈਆ ਬ੍ਰਹਮ ਗਿਆਨ ਕੋ ਬੈਲ ਬਲ ਜਾਈਆ ਬ੍ਰਹਮ ਗਿਆਨੀ ਕਾ ਜਹਿ ਹੇ ਸਰ ਨਾਨ ਬ੍ਰਹਮ ਗਿਆਨੀ ਕਾ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹ ਬ੍ਰਹਮ ਗਿਆਨੀ ਕਾ ਸਗਲ ਮਨ ਮਾਹੀ ਬ੍ਰਹਮ ਗਿਆਨੀ ਕਾ ਕੌਣ ਜਾਣ ਭੇਦ ਬ੍ਰਹਮ ਗਿਆਨੀ ਕੋ ਸਦਾ ਦੀ ਬ੍ਰਹਮ ਗਿਆਨੀ ਕਾ ਕਥਿਆ ਨ ਜਾਇ ਅਦਾ ਖਿਅਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨ ਗਮੇਤ ਕੌਣ ਵਖਾਣ ਬ੍ਰਹਮ ਗਿਆਨ ਗਾਤ ਬ੍ਰਹਮ ਗਿਆਨੀ ਜਾਣ ਬ੍ਰਹਮ ਗਿਆਨ ਕਾਂਤਨ ਪਾ ਨਾਨ ਬ੍ਰਹਮ ਗਿਆਨ ਕੋ ਸਦਾ ਨਮਸਕਾਰ ਬ੍ਰਹਮ ਗਿਆਨ ਸਭ ਸ੍ਰੇਸ਼ਟ ਕਾ ਕਰਤਾ ਬ੍ਰਹਮ ਗਿਆਨ ਸਾਧ ਜੀਵਨ ਹਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨ ਕਾ ਸਭ ਪ੍ਰਹਾਥ ਬ੍ਰਹਮ ਗਿਆਨ ਕਾ ਸਗਲ ਆਕਾਰ ਬ੍ਰਹਮ ਗਿਆਨੀ ਆ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨਿ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨ ਸਲੋਕ ਉਰ ਤਾਰ ਜੋ ਅੰਤਰਨਾਮ ਸਰਮ ਵੈਪੀਖ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕ ਹੋਆ ਪਰਸ ਸਗਲ ਨਿਹਤਾਰ ਅਸ਼ਟਪਦੀ ਮਿਥਿਆ ਨਾਹ ਰਸਨਾ ਪਰਸ ਮਨ ਮਹਿ ਪ੍ਰੀਤ ਨਿਰੰਜਨ ਦਰਸ ਪਰ ਤ੍ਰੀ ਰੂਪ ਨਾ ਪੀਖ ਨੇਤਰ ਸਾਧ ਕੀ ਟਹਿਰ ਸੰਤ ਸੰਘੇਤ ਕਰਨ ਨਾ ਸੁਨਾ ਕਾਹੁ ਕਿ ਨੰਦ ਸਥਾਪਤੀ ਜਾਨ ਅਵਸ ਕਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਵਾਸਨਾ ਮਨ ਤੇ ਟਰੈ ਇੰਦਰੀ ਜੇਤ ਪੰਜ ਦੋਸ ਤੇ ਰਹਿਤ ਨਾਨਕ ਕੁਟ ਮੱਧੀ ਕੋਇ ਸਾ ਪਰ ਵੈਸਨੋ ਸੋਜ ਸੁਪਰ ਸੁਪਰ ਸਨ ਵਿਸਨ ਕੀ ਮਾਇਤ ਹੋਈ ਭਿਆਨ ਕਰਮ ਕਰਤ ਹੋਵੈ ਨਿਹ ਕਰਮ ਤਿਹ ਵੈਸਨੋ ਕਾ ਨਿਰਮਲ ਧਰਮ ਕਾ ਫਰਗੀ ਛੈ ਨਿਹ ਵੈਛ ਕੀਰ ਭਗਤ ਕੀਰਤਨ ਸੰਗਰਾਜ ਮੰਤਰ ਅੰਤਰ ਸਿਮਰਨ ਗੋਪਾਲ ਸਭ ਉਪਰੋਧ ਕਿਰਪਾ ਲਵ ਦ੍ਰਿੜਾ ਬ੍ਰਹ ਨਾਮ ਚ ਪਾਵੈ ਨਾਨਕ ਵੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਰੰਗ ਸਗਲ ਦਿਆ ਕਾ ਦੋਸਤ ਕਾ ਸੰਗ ਮਨ ਤੀ ਬਿਨ ਸਾ ਸਗਲਾ ਪਰਮ ਕਰ ਪੂਜਾ ਸਗਲ ਪਾਰ ਬ੍ਰਹਮ ਸਾ ਸੰਗ ਪਾਪਾ ਮਲਕ ਹੋਵੈ ਤਹ ਭਗਵਤ ਕੀ ਮਾਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮੰਤਨ ਹਰ ਪੈ ਬਿਸਨ ਪ੍ਰੀਤ ਹਰ ਚਨ ਹਰਦਾ ਬਸਵ ਨਾਨਕ ਭਗਵਤੀ ਭਗਵੰਤ ਕਉ ਪਾਵੈ ਸੋ ਪੰਡਿਤ ਜੋ ਮਨ ਪ੍ਰਭੁਦੈ ਰਾਮ ਨਾਮ ਸੋਦੈ ਰਾਮ ਨਾਮ ਸਾਰ ਰਸ ਪੀਵੈ ਪੰਡਿਤ ਕਾਵਦੀ ਜਗ ਜੀਵੈ ਹਰਿ ਕਥਾ ਹਿਰਦਾ ਬਸਵ ਪੰਡਿਤ ਫਿਰ ਜੋ ਨਾਵੈ ਵੇਦ ਪ੍ਰਾਣ ਸਿਮਰਤ ਪੂਜਾ ਮੂਲ ਸੁਖ ਮੈਂ ਜਾਣਿਆ ਥੂਲ ਚਹ ਵਰਨ ਕੋ ਦੇਵ ਦੀਸ ਨਾਨਕ ਪੰਡਿਤ ਕਉ ਸਦਾ ਦੀ ਵੀ ਮੰਤਰ ਸਰਵ ਕੋ ਗਿਆਨ ਚਹ ਵਰਨ ਨਾਮ ਜਪੈ ਕੋ ਗੁਨਾਮ ਜੋ ਜੋ ਜਪੈ ਤਸਗੀਗਾ ਤੋ ਸਾ ਸੰਗ ਪਾਵੈ ਜਨ ਕੋਈ ਕਰ ਕਿਰਪਾ ਅੰਤਰ ਔਰ ਤਾਰ ਪਾਸ ਪ੍ਰੀਤ ਮੁਕਤ ਪਾਤਰ ਕੋ ਤਾਰ ਸਰਵ ਲੋਕ ਔਖਤ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੁ ਜੁਗਤ ਕਿਤੈ ਨਾਮ ਪਾਈਆ ਧਰਮ ਨਾਨਕ ਦਸ ਮੇਲੈ ਜਿਸ ਲਿਖਿਆ ਦੁਰਕਰਮ ਜਿਸ ਕੈ ਮਨ ਪਾਰ ਬ੍ਰਹਮ ਕਨ ਵੈ ਤਿਸ ਕਾ ਨਾਮ ਸਤ ਰਾਮ ਦਾਸ ਆਤਮ ਰਾਮ ਦਸ ਨਾ ਦੁਰਿਆ ਦਾਸ ਦਸ ਅੰਤਰਨ ਭਾਈ ਤਨ ਪਾਇਆ ਸਦਾ ਨਿਕਟ ਨਿਕਟ ਹਰ ਜਾਂ ਸੋ ਦਾਸ ਦਰਗਹ ਪ੍ਰਵਾਨ ਆਪਣਾ ਦਾਸ ਕੋ ਆਪ ਕਿਰਪਾ ਕਰ ਦਸ ਦਾਸ ਕੋ ਸਭ ਸੋਝੀ ਪਰ ਸਗਲ ਸੰਗ ਆਤਮ ਉਦਾਸ ਸ੍ਰੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
तैसा हरख तैह सुख सदा आनंद तह नहीं वियोग तह स्वर्ण तय शिव समाटिक तय समृत विखाटिक तय समानता सब मानता सरंग तय सारा जान जूवर ताय साई जुगत नानक हो गुर कही है जीवन मुक्त पार ब्रह्म के सगले ठाऊ जेत जेत कार राख तय सतन नाप कन कराउन जुग प्रभ पाव सुई हन हो पसरे आप आनंद तरंग लखी न जाहि पार ब्रह्म की रंग जैसी मत दी तैसा प्रकाश पार ब्रह्म करते बना सदा सदा सदा दयाल सिम सिम नानक पय नहाय श्लोक स्तुत करहि अनेक जन अंत न पारा बार नानक रचना परब रचि बह वेद अनक प्रकार अष्टपदी कई कोट हुई पुजारी कई कोट आचार व्याव हरि कई कोट वैद्य उत्वास कई कोट बन प्रमा उदास कई कोट वेद के स्रोते कई कोट तपी स्रोत कई कोट आत्म ध्यानता कई कोट कव का विचार कई कोटावतन नाम त्यावनान करति कांत नाम पाव कई कोट पयाभिमान कई कोट आंध ज्ञान कई कोट कृपन कठोर कई कोट अभिघातम कौर कई कोट पर दर्भ कव हिर है कई कोट पर दुख न कर कई कोट माया श्रम माह कई कोट पर देह प्रमाह जेत जित लाभ तेत जित लगना नान करत की जान करत रचना कई कोट सिद्ध जति जोगी कई कोट राज रह भोगी कई कोट पंखी सर्व्यापाय कई कोट पाथर बिरख निजाय कई कोट पावन पाण व्या संद्र कई कोट देह भूमंडल कई कोट शशि अर सुन खातर कई कोट देव दायन मंदर सिर शतर सगल समाग्री अपनाया सूत तार नानक जेह जेह पाव देह देह नह तार कई कोट राज सतामस सातक कई कोट वेद प्राण समृत अर सासत कई कोट की रतन समुद कई कुंड नाना प्रकार जंत कई कोट की चर जीवे कई कोट गिरी वीर सुवर्ण थीवे कई कोट जाख किन्नर पिशाच कई कोट भूत प्रेत शुक्र मृगाच सब तीन गिराय सब हुते दूर नानका अलिपत रहे आपार पूर कई कोट पाताल के वास कई कुंड अर्क स्वर्ग निवास कई कोट जन्म जीव हमर कई कोट वह जो नहीं फिर कई कोट बैठत ही खाही कई कोट काल थक पाहि कई कोट की धनवंत कई कोट माया मह चिंत जह जह प्राण तह तह राख नाम सबके प्राभ के हाथ कई कोट पय बैरागी राम नाम सांग तेन लिव लागी कई कोट प्राभ को हो जंत आत्म पार ब्रह्म लहंत कई कोट दर्शन प्रभ्यास तिन को मिले प्रभ बनास कई कोट मांग सतहंग पार ब्रह्म तिलक रंग जिन क हुआ सुप्रसन्न अनुति जन सदा तन तन कई कोट खण अर खंड कई कोट आकाश ब्रह्मांड कई कोट हुए अवतार कई जुगत की विस्तार कई बार पसरी उपासार सदा सदा एक अंकार कई कोट की निभ पाद प्राप्त हुई प्रमा समाता का अंतरा जन को नान प्राप्त हुई कई कोट पार ब्रह्म की दास दिन हुवत आत्म प्रकाश कई कोट दात की बीती सदा निहार है कुनेत्र कई कोट नाम रह पीव हमर पय साध साध ही जीव कई कोट नाम गन गावे आत्म रास सुख सहज समावे अपने जन को साथ साथ संवारी नानक कोई परमेश्वर के प्यारे श्लोक करण कारण प्रवीक है दूसरा नाही कोई नानक तह बल हारण जल थर महिगल सोयशपति करण करावन करण जोग जो तह पावे सोई होग खेन मह था पुनरांत नहीं किस पारा वारा हुकुम तार अतार रहावे हुकुम बजाय हुकुम समावे हुक्मे ऊच नीच ब्याव हर हुक्मन करंग प्रकार कर दिखे अपनी उड़िया नान साम रहे समय प्रभ पावे मानुख गत पावे प्रभ पावे पाथर त्राव प्रभ पावे बिन साह तिरख प्रभ पावे हर गुण पाख प्रभ पावे न पत तिवन हर आप कर अपन विचार दुह श्रृंका स्वामी खेल विकस अंतर जाम जो पावे सुकार करावे नानक दृष्टि अवरण आवे कह मानुख ती क्या हुआ जो पावे सुई करावे इसका हाथ हुई ता सब की शैली जो दह पावे सोई करी अन जानत बिखिया में राजा जी जानत अपना बचा परम पुला दह दह तावे निमक वह चार कुंठ निमक वह चार कुंठ फिर आवे कर कृपा जस अपनी भगत दी नानक दी जन नाम मिले खेन वह नीच गिट कर जो पार ब्रह्म गिरी उनवा जा कर दृष्ट कशु न आवे तिस तत्काल दह दह प्रगटावे जा कहो अपनी कर बख्शी ताकली खाना करा जगदीश जियो पिंड शब्द की रास कट कट पूर्ण ब्रह्म प्रकाश अपनी वर्णत अब नायक नानक जीव दिख बढ़ाय उसका बल ना है सहाथ कर्म क्रम सर्वनाथ आज्ञा कारी बपरा जियो जो दे पावे सोई हुन थियो कबह ऊच नीच मह बसा कबह सो घर घर हसा कबह नींद चिंत व्यवहार कबह आकाश उपायल कबह बेत ब्रह्म विचार नानक आप मिलावन हार कबह निरत कर बात कबह सोय रह दन रात कबह मह क्रोध विकराल कबह सर्व दरवाल कबह हुए वह बड़ राजा कबह बिखर नीच का साजा
कबहु अब कीर्तम है आवे कबहु बला बला कह जम प्रभ राख तुभ ही रह गुरु बसा नानक साज कह कबहु हुए पंडित करि बखियान कबहु मोहन ताज लावे ध्यान कबहु ताड तीर्थ स्नान कबहु से साधक मुख ज्ञान कबहु कीड़ा स्त पतंग फिर जियान जन परम परम नान रूप जम सुहागी दिखा जम प्रभ पावत वन चाव जो पावत हुई हुए नानक दूजा अवरण कोई कबू सा संगत उपावा सा स्थान बस नयावे अंतर हुए ज्ञान प्रकाश हो सा स्थान कन्ह बिना समानता नाम रति करंग सदा बस पार ब्रह्म के संग ज्यों जल मह जल आई खटान त्यों ज्योति संजो समान मेट गए गवन पाए बिश्राम नानक प्रभु का साधु कुरबायन सलोक सुखी बस मस्किनी आवन वारु तली बड़ी बड़ी अहंकारिया नानक गर्व करे अष्टपदी का अंतर राज अवमान सो नरक पाति हो स्वान जो जाना मैं जो बनवंत सोबत बेष्टा का जन दया उसका ओ कर्मवंत कहावे जन्म हमारा वह जौन परमावे तन भूमिका जो कर कुमार समूर खांदा ज्ञान कार कृपा जह कह हृदय गरीब वसावे नानकी हाँ मुक्ता का सुख पावे तनवंता हुई कार गर्भावे तृण समान काश संग ना जाए बहुलस कर्मा नोख ऊपर करे आस पाल पीतर ताक हुई विनाश सब त्याव जन बलवंत खेन मैं हुए जय बसमंत के सैना बाधा आप अहंकार तन व्रत करे खुआर गुरु प्रसाद जाको मटे अब मैं सो जा नानक दरगह प्रवान को गुट कर्म कर हाव तारी श्रम पावे सगरी व्यर्थ है अनक तपस्या करे अहंकार नरक स्वर्ग फिर फिर अवतार अनक जतन कर आत्म नहीं द्रवे और दरगह कह कैसे गव्यास कह जो पला कह वे तो सब लाइन घटना वे सर्व गिरी जा का मन हुई कह नानक ता कि निर्मल हो जब लग जाना जाब लग जाना बुझति काश हुई तब इस कहो सुख ना कोई जाबि है जाना मैं किस करता तब लाग करो जोन में फिरता जब तार को बैरी भी तब लाग नहीं चलना ही चीत जब लाग मुह मग्न संग वायु तब लाग तरम लाग दी सजाय प्रभु कृपा दि बंधन टूटा गुरु प्रसाद नानक खाव छूटा सहस खटी लाख कोट ताव द्रव दना आवे माय अपा छपावे अनक भोग बिखिया की कर नह त्रुपदाव खाब खा मरा बिना संतोख नह कोगरा जाय सपन मनोवरत व्रत सब का जाना रंग सर्व सुख बुढ़ पाग्य सबरा दो कन करावन आपिया सदा सदा नानक हर जाप करन करावन करण आर्य उसके हाथ कह विचार जैसे दृष्ट करे दैसा हो आप ब्रह सूर्य जो किस किन्नो सब बनाया रंग सब दे दूर सब भूख संग भूख जाय देखा कर बबीक वही का पहनिक मरा न बन सा बना जाय नान साधु ही रहे समाय आप अवधि सह समझ आप पीर जय सबके साथ आप की अपने विस्तार सब कह शोष कह हो करण यार उसते पिय न कह हो किशो था धनांतरी कह सो अपने चालत आप करण यार कह तो कर रंग आप मन मह मन अपने मह नान कह क्यों तो कह न जाय साथ साथ साथ प्रभु स्वामी गुरु प्रसाद कहना बखिया न साच साच साच सब की न कुटुंबी कहना बिरला ची न पला पला पला तेरा रूप सुंदर अपार अनूप निर्मल निर्मल निर्मल तेरी वाणी काट काट सुने श्रवण बखियाणी पवित्र पवित्र पवित्र पुनीत नाम जप नानक मन प्रिय श्लोक संत सरण जो जान पर सोजन उदरन हार संत की निंदा नानक बहर बहर अवतार अष्टपद संत का दुख नार जगट संत का दुख जमते नहीं छोटा संत का दुख न सुख सब जाय संत का दुख नरक महापाय संत का दुख न बात हुए बलीन संत का दुख सुबीन संत के अति का रख न कोय संत का दुख थान प्रष्ट होय संत कृपाल कृपा जी कर नानक संत संग नंद कबीर तारा संत के दुखन ते मुख पावे संतन का दुखन काग जन लवे संतन का दुखन सर्व जोन पाए संत का दुखन तरक जन कर्माई संतन का दुखन तृष्णा मह जलाय संत का दुख सब को शरा संत का दुख तीज सब जाय संत का दुख नीच नीच आय संत दुखी का धाव को नाश नानक संत पावे ताऊ विगत पाहि संत का नंद को महातताय संत का नंद को खेन टिकन ना पाए संत का नंद को महातियारा संत का नंद को परमेश्वर बारा संत का नंद को राज दीन संत का नंद को दुखियार दीन संत के नंद को सर्व रोग संत के नंद को सदा विजोग संत के नंद आ दोख मह दोख नान संत पावे ता उसका पी हुए मोख संत का दुख सदा पवित संत का दुख के सह का नहीं मेत संत के दुखी का डान लागे संत के दुखी का सब त्याग संत का दुखी मह अहंकार संत का दुख सदा बकार संत का दुखी जन्म अमरा संत के दुख न सुख दे टारा संत के दुखी को ना ठाव नान संत पावत लई मिलाई संत का दुखी आद बीज ते टूटा है संत का दुखी का काज ना पा हुचा संत के दुखी को दयान परमाई है संत का दुखी उजड़ पाई है संत का दुखी अंतर दियत होत है जो सास बिना मृत गिरो था संत के दुखी की जाड़ किस ना है आपन बीजा पे ही खाए संत के दुखी का वरना रखना आर
ਨਾਨਕ ਸੰਤ ਭਾਵਤ ਲਈ ਉਭਾਰ, ਸੰਤ ਕਾ ਦੁਖੀ ਅਉਂ ਵੇਲੇ ਲਾਏ, ਜੋ ਜਲ ਵੀ ਹੁਣ ਵਛੜੀ ਤੜ ਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ, ਜੋ ਪਾਪ ਕੀਤ ਨਹੀਂ ਤ੍ਰਾਪੈ, ਸੰਤ ਕਾ ਦੁਖੀ ਛੁਟਿਆ ਅਕੇਲਾ, ਜਿਉਂ ਬੂਆੜ ਤੇਲ ਖੇਤ ਮਾਹਿ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ, ਕਰਨ ਆਨੰਦ ਕਾ ਤੁਰਹੀ ਪਿਆ, ਨਾਨਕ ਜੋ ਦੇਹ ਪਾਵੈ ਸੋਈ ਥਿਆ, ਸੰਤ ਕਾ ਦੁਖੀ ਵਿਗੜ ਰੂਪ ਹੋਇ ਜਾਏ, ਸੰਤ ਕਾ ਦੁਖੀ ਕਾ ਦਰਗਾਹ ਮਿਲਾ ਸਜਾਏ, ਸੰਤ ਕਾ ਦੁਖੀ ਸਦਾ ਸਹਿ ਖਾਈਆ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਆ, ਸੰਤ ਕਾ ਦੁਖੀ ਕੀ ਪੂਜਾ ਨਾ ਆਸਾ, ਸੰਤ ਕਾ ਦੁਖੀ ਉੱਠ ਚਲਿਆ ਨਿਰਾਸਾ, ਸੰਤ ਕਾ ਦੁਖ ਨਾ ਤ੍ਰਿਸ਼ਟਾ ਕੋਈ ਲਹਿ ਪਾਵੈ ਤਾਸਾ, ਕੋਈ ਹੋਏ ਪਿਆ ਕਰਨ ਨਾ ਮੇਟਾ ਕੋਈ, ਨਾਨਕ ਜਾਣਾ ਸੱਚਾ ਸੋ ਸਭ ਕਰ ਦਿਸ ਕੀ ਉਹ ਕਰਨ ਹਾਰ, ਸਦਾ ਸਦਾ ਦੁਖ ਨਮਸਕਾਰ, ਪ੍ਰਭ ਕੀ ਉਸਤਤ ਕਰੂ ਦਿਨ ਰਾਤ, ਤਿਸਹਿ ਤਿਆਵ ਹੋ ਸਾ ਗ੍ਰਾਸ, ਸਭ ਕਹਿ ਵਰਤਾ ਦੁਖ ਕਾ ਕੀਆ ਜੈਸਾ ਕਰੇ ਤਹਿ ਕੁਥੀ, ਆਪਣਾ ਕੀ ਲਾਭ ਕਰਨ ਹਾਰ, ਦੂਸਰ ਕੌਣ ਕਹਿ ਵਿਚਾਰ, ਜਿਸਨੂੰ ਕਿਰਪਾ ਕਰੇ ਤੇ ਸਭ ਨਾਮ ਦੀ ਵਡਭਾਗੀ, ਨਾਨਕ ਜਨ ਸੇਸ ਲੋਕ ਤਜਹ ਸੇ ਅਨੁਸਰ ਜਨਹ ਸਿਮਰਹ, ਹਰ ਹਰ ਏਕਾਸ ਹਰ ਮਨ ਰਖੋ, ਨਾਨਕ ਦੁਖ ਪਰਮ ਭਾਉ ਜੈ ਹਰਿਪਦੀ, ਮਾਨੁਖ ਕੀ ਟੀਕ ਬ੍ਰਿਥੀ ਸਭ ਜਾ ਦੀਵਨ ਕੋਈ ਕਾ ਭਗਵਾਨ ਕਦੀ ਰਹਿ ਆਗ ਹੈ, ਬਹਨਾ ਤੁਰਸ ਨਾ ਲਾਗੈ, ਆਇ ਮਰ ਰਖੈ ਕੁਆ, ਮਾਨੁਖ ਕਹਿ ਕਿਛ ਨਾਹੀ, ਹਰ ਦਸ ਕਾ ਕੰਬੂਜ, ਸੁਖ ਹੋਇ ਦਸ ਕਾ ਨਵਰਾ ਕੰਠ ਪੁਰੋਇ, ਸਿਮਰ ਸਿਮਰ ਸਿਮਰ ਪ੍ਰਭ ਸੋਇ, ਨਾਨਕ ਬੇਗਨ ਨਾ ਲਾਗਾ ਕੋਈ ਉਸਤਤ, ਮਾਨ ਮਹਿ ਕਰਨ ਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੀਹ ਜੀਓ, ਨੈਨ ਹੂੰ ਪੀਖ ਠਾਕੁਰ ਕਾ ਰੰਗ, ਸਾ ਸੰਗ ਬਿਨਸਾ ਸਭ ਸੰਗ, ਚਰਨ ਚਰਨ ਵਾਰ ਗੋਬਿੰਦ, ਮਿਟਿਹ ਪਾਵ ਜਪ ਯਾਰ ਬਿੰਦ, ਕਰ ਹਰ ਕਰਮ ਸ੍ਰਵਨ ਹਰ ਕਥਾ, ਹਰ ਦਰਗ ਨਾਨਕ ਪੂਜਲ ਮੱਥਾ, ਬੜ ਭਾਗੀ ਤੀ ਜਾਨ ਜਗ ਮਾਹਿ, ਸਦਾ ਸਧਾਰ ਕੇ ਗੁਣ ਗਾਹਿ, ਰਾਮ ਨਾਮ ਜੋ ਕਰਹਿ ਵਿਚਾਰ, ਸੀ ਧਨਵੰਤ ਗਣੇ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖ, ਸਦਾ ਸਦਾ ਜਾਨ ਹੂੰ ਤੀ ਸੁਖੀ, ਏਕੂ ਏਕ ਏਕ ਪਛਾਣ, ਤੋਤ ਗਿਹ ਸੋਜੀ ਜਾਨ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣਾ ਸੋਜੈ, ਤੁਸੀਂ ਜਨ ਤ੍ਰਿਸਨਾ ਬੁਝੈ, ਸਾ ਸੰਗ ਹਰ ਹਰ ਜਹ ਕਹਿ, ਤੂੰ ਸਰਵ ਰੋਗ ਤੇ ਉਹ ਹਰ ਜਨ ਰਹਿ, ਧਿਆਨ ਦਿਨ ਕੀਰਤਨ ਕੇਵਲ ਬਖੇ, ਅਨੁਗ੍ਰਹਿ ਤੁਮੈ ਸੋਈ ਨਿਰਬਾਨ, ਏਕ ਉਪਰ ਜਿਹ ਜਨ ਕੀ ਆਸਾ, ਤੁਸੀਂ ਕਟਕੇ ਚਮਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸ ਨਾ ਲਾਗੇ ਹਨ ਦੂਖ, ਜਿਸ ਕੋ ਹਰ ਭ੍ਰਹਮਾਨ ਚੇਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹੁ ਕਿਸ ਤੇ ਡਰੈ, ਜੈਸਾ ਸਾ ਤੈਸਾ ਦ੍ਰਿਸ਼ਟ ਆਇਆ, ਅਵਨੀ ਕਾਰਜ ਮੈਂ ਆਪ ਸਮਾਇਆ, ਸੋਦਤ ਸੋਦਤ ਸੋਦਤ ਸੀ ਜਿਆ, ਗੁਰੂ ਪ੍ਰਸਾਦ ਤਾਤ ਸਭ ਗੁਰੀਆ, ਜਬ ਦੀ ਖਾਉ ਤਬ ਸਭ ਕਿਹ, ਗੁਰੂ ਨਾਨਕ ਸੋ ਸੂਖਮ ਸੋਇਆ, ਸਥੂਲ ਨਹਿ ਕਿਸ ਜਨਮ ਹੈ, ਨਹਿ ਕਿਸ ਮਾਰੈ, ਆਪਣ ਚਲਤ ਆਪ ਹੀ ਕਰੈ, ਆਵਨ ਜਾਵਨ ਦ੍ਰਿਸ਼ਟਾਂ ਦ੍ਰਿਸ਼ਟਾ ਕੇ ਕਰਿ ਤਾਰਿ, ਸਭ ਸ੍ਰਿਸ਼ਟ ਆਪ ਹੀ ਆਪ, ਸਗਲ ਮਹਾਪ ਅਨਕ ਜੁਗਤ ਰਾਜ ਥਾਪ ਹੀ ਥਾ, ਅਵਨਾਸੀ ਨਹਿ ਕਿਸ ਖੰਡ ਧਾਰਨ ਧਾਰ, ਬ੍ਰਹਿਮੰਡ ਅਲਖਿ ਅਪੀਵ ਪੁਰਖ ਪ੍ਰਤਾਪ, ਆਪ ਜਪਾਏ ਤਾ ਨਾਨਕ ਜਾਪ ਜਨ ਪ੍ਰਭ ਜਾਤਾ, ਸੋ ਸੁਭਾਵੰਤ ਸਗਲ ਸੰਸਾਰ ਉਧਰ ਧਨਵੰਤ, ਪ੍ਰਭ ਸੇਵਕ ਸਗਲ ਉਧਾਰਨ, ਪ੍ਰਭ ਸੇਵਕ ਦੁਖ ਵਿਸਾਰਨ, ਆਪ ਹੀ ਮੀਲ ਲਈ ਕਿਰਪਾ, ਗੁਰ ਕਾ ਸਭ ਜਾ ਪੈ ਨਿਹਾਰ, ਉਨਕੀ ਸਿਵਾ ਸੋਈ ਲਾਗੈ, ਜਿਸ ਨੂੰ ਕਿਰਪਾ ਕਰ ਬੜ ਪਾਗ, ਨਾਮ ਜਪਤ ਪਾਵੇ ਵਿਸਰਾਮ, ਨਾਨਕ ਤਿੰਨ ਪੁਰਖ ਕਉ ਉਤਮ ਕਰਮਾਨ, ਜੋ ਕਿਸ ਕਰੈ ਸੋ ਪ੍ਰਭ ਕਰੰ, ਸਦਾ ਸਦਾ ਵਸ ਹਰ ਸੰਗ ਸਹਿਜ ਸੁਭਾਇ, ਹੋਵੈ ਸੋਇ ਕਰਨ ਹਾਰ ਪਛਾਣ, ਸੋਇ ਪ੍ਰਭ ਕਾ ਕੀਆ ਜਨਮ ਵੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤੇ ਹਮਾਸ਼ ਸਮਾਇ, ਓਏ ਸੁਖ ਨਿਦਾਨ ਉਨਹੂੰ ਬਨ ਆਇਆ, ਉਸ ਕੋ ਆਪ ਦੀ ਨੁਮਾ, ਨਾਨਕ ਪ੍ਰਭ ਜਾਨ ਇੱਕੋ ਜਾਨ ਸਲੋਕ, ਸਰਬ ਕਲਾ ਭਾਰ ਗੁਰੂ ਪ੍ਰਭ ਬਿਰਥ, ਜਨ ਨਾਰ ਜਾ ਕੇ ਸਿਮਰਨ ਉਦਰੀਆ, ਨਾਨਕ ਤਿਹ ਬਲਹਾਰ ਅਸ਼ਟਪਦੀ, ਟੂਟੀ ਗਣ ਨਾਰ ਗੋਪਾਲ, ਸਰਬ ਜੀ ਆਪ ਬ੍ਰਤ ਪਾਲ, ਸਗਲ ਚਿੰਦਾ ਜਹਾਨ ਵਾਹਿ, ਦੇਹ ਤੇ ਬਿਰਥਾ ਕੋਈ ਨਾ ਹਰੀ, ਮਨ ਮੇਰੇ ਸਦਾ ਹਰ ਜਾਪ, ਅਵਨਾਸੀ ਪ੍ਰਭ ਆਪ ਆਪ, ਆਪਨ ਕੀਆ ਕਛੁ ਨ ਹੋਇ ਜੀ, ਸਭ ਪ੍ਰਾਣੀ ਲੋਚਾ ਕੋਈ ਦਿਸ ਬੇਨ, ਨਾਹੀਂ ਤੇਰਾ ਕਿਛ ਕਾਮ ਕਰ, ਨਾਨਕ ਜਾਪੀਕ ਹਰ ਨਾਮ, ਰੂਪਵੰਤ ਹੋਏ ਨਾਹੀਂ ਬੋ ਹੈ, ਪ੍ਰਭ ਜੋ ਸਗਲ ਕਾਢ ਸੋ ਹੈ, ਧਨਵੰਤਾ ਹੋਈ ਕਿਆ ਕੋ ਕਰਵੈ, ਜਾਂ ਸਭ ਕੇਸ਼ ਦਿਸ ਕਾ ਦੀਆ ਦਰਵੈ, ਆਤ ਸੂਰਾ ਜੇ ਕੋ ਕਹਾਵੈ, ਪ੍ਰਭ ਕਲਾ ਬਿਨਾ ਕਹਿ ਤਾਵੈ, ਜੇ ਕੋ ਹੋਏ ਬਹਿ ਦਾਤਾਰ, ਦਿਖ ਦੀਨ ਹਰ ਜਨ ਗਾ ਵਾਰ, ਜਿਸ ਗੁਰਪ੍ਰਸਾਦ ਟੂਟੈ ਹਾਉ ਰੋਗ, ਨਨ ਸੋ ਜਾਂ ਸਦਾ ਰੋਗ, ਜਿਉਂ ਮੰਦਰ ਕਾਉ ਥਮ ਥਮ, ਤਿਉਂ ਗੁਰ ਕਾ ਸ਼ਬਦ ਮਨ ਹਮ, ਜਿਉਂ ਪਾ ਖਾਣ ਨਾਵ ਚੜ ਤਰੈ, ਪ੍ਰਾਣੀ ਗੁਰ ਚਰਨ ਲਗਦ ਨਿਹਤਰੈ, ਜਿਉ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੀਖ ਮਨ ਹੋਇ ਵਿਗਾਸ, ਜਿਉ ਮਹ ਉਦਿਆਨ ਮਹ ਮਾਰਗ ਪਾਵੈ, ਤਿਉ ਸਾਧੂ ਸੰਗਲ ਜੋਤ ਪ੍ਰਗਟਾਵੈ, ਤਿਉ ਸੰਦਰ ਕੀ ਬਾਂਛਾ ਤੂਰ, ਨਾਨਕ ਹਲੋਚਾ ਪੂਰ, ਮਨ ਮੂਰਖ ਕਾਹੇ ਪਿਲ ਲਾਈ, ਆ ਪ੍ਰਭ ਲਿਖ ਕਰ ਲਿਖਿਆ ਪਾਈਆ, ਦੁਖ ਸੁਖ ਪ੍ਰਭ ਦੀ ਬਨਹਾਰ ਵਰ ਤਿਆਗ, ਤੂਤ ਸਹਿਜ ਤਾਰ ਜੋ ਕਾਸ਼ ਕਰੈ, ਸੋਈ ਸੁਖ ਮਾਨ ਪੂਲਾ ਕਾਹੇ ਫਿਰਿ, ਆਜਾਨ ਕਨ ਬਸ ਤਾਈ ਤੇਰਾ ਸੰਗ,
ਲਵਟ ਰਹਿਓ ਰਾਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਹਿ ਨਾਨਕ ਪਾਤ ਸੇਤੀ ਕਰ ਜਾਹਿ ਜਿਸ ਵਖਰ ਕੋ ਲੈ ਅੰਤੁ ਆਇ ਰਾਮ ਨਾਮ ਸੰਤਨ ਕਰ ਪਾਇਆ ਤਾ ਜਬ ਮਾਨ ਲਿਖੁ ਮਨ ਬੋਲ ਰਾਮ ਨਾਮ ਹਿਰਦੇ ਮਹਿ ਤੋਲਾ ਦੁਖੀ ਬਸੰਤ ਹੈ ਸੰਗ ਚਾਲ ਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹੇ ਸਭ ਕੋਈ ਮੁਖ ਜਲ ਹਰ ਦਰਗਾਹ ਸੋਏ ਇਹੋ ਵਾ ਪਾਰ ਬਿਰਲਾ ਵਾ ਪਾਰ ਨਾਨਕ ਤਾਕ ਸਤ ਬਲਹਾਰੇ ਚਰਨ ਸਾਧਕੀ ਧੋਏ ਧੋਏ ਪੀਵਰ ਪ੍ਰਸਾਦ ਕੋ ਆਪਣਾ ਜੀਉ ਸਾਧਕੀ ਧੂਰ ਕਰੋ ਇਸਨਾਨ ਸਾਧੂ ਪ੍ਰਜਾਈਏ ਗੁਰਬਾਨ ਸਾਧ ਸਿਵਾ ਬੜ ਪਾਗੀ ਪਾਇਆ ਸਾਧ ਸੰਘ ਹਰ ਕੀਰਤਨ ਗਾਈ ਅਨਕ ਬਿੰਗ ਤੇ ਸਾਧੂ ਰਾਖ ਹਰ ਗੁਣ ਗਾਇ ਅੰਮ੍ਰਿਤ ਰਹਿ ਚਾਖ ਹੈ ਓਟ ਗਹਿ ਸੰਤ ਹੈ ਦਰ ਆਇਆ ਸਰਵ ਸੁਖ ਨਾਨਕ ਤੁਹ ਪਾਇਆ ਅੰਮ੍ਰਿਤ ਕਹੋ ਜੀ ਵਾਲਾ ਨਾਰ ਭੂਖੇ ਕਹੋ ਦੇਵਤ ਆਧਾਰ ਸਰਵ ਨਿਧਾਨ ਜਾ ਕੇ ਦ੍ਰਿਸ਼ਟੀ ਵਾਹਿ ਪੁਰਬ ਲਿਖ ਕਰ ਲਹਿਣਾ ਪਾਹੀ ਸਭ ਕਿਹੇ ਤਿਸ ਕਾ ਕਰਨ ਜੋਗ ਤਿਸ ਬਿਨ ਦੂਸਰ ਵੈ ਨ ਹੋਗ ਜਪ ਜਾਨ ਸਦਾ ਸਦਾ ਦਿਨ ਰਹਿਣੀ ਸਭ ਤੂਚ ਨਿਰਮਲ ਇਹ ਕਰਣੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਜਾ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨਾ ਹਰ ਪ੍ਰਭ ਜੀਤ ਭਗਤ ਭਗਤ ਸੁਣਿਆ ਤੇ ਹਲੋਏ ਜਾ ਕੇ ਹਿਰਦੈ ਕੁਹੇ ਸਚ ਕਰਣੀ ਸਚ ਤਾ ਗਿਰਹਿ ਸਚ ਹਿਰਦੈ ਸਤਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸਚ ਵਰਤ ਸਾਚਾ ਪਾ ਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੂਜਨ ਸਚ ਸਮਤ ਸਲੋਕ ਰੂਪ ਨਾਰੀਖ ਨਰੰਕਿਸ਼ ਤ੍ਰਿਹੁ ਗੁਣ ਤੀ ਪ੍ਰਭਿੰਨ ਤਿਸ ਬੁਝਾਈ ਨਾਨਕ ਅਜ ਹੋਵੈ ਸੁਪ੍ਰਸੰਨ ਅਸ਼ਟਪਦੀ ਅਵਨਾਸੀ ਬ੍ਰਹਮਾਨ ਮਹਾਰਾਖ ਮਾਨੁਖ ਕੀ ਤੂੰ ਪ੍ਰੀ ਤਿਆਗ ਦਿਖਦੇ ਪਰਾ ਨਾ ਕਿਸ਼ ਕੋਇ ਸਰਵ ਨਿਰੰਤਰੀ ਕੋ ਸਜਾ ਪੀਬੀਨਾ ਪੀਦਾ ਨ ਗਹਿਰ ਗੰਭੀਰ ਗਹੀਰ ਸਜਾਨ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਧਾਨ ਦਇਆਲ ਬਖਸੰਦ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਮਨ ਅਨਰਾਗ ਮਨ ਸਪੂਰਨ ਸਰਣਾ ਯੋਗ ਜੋ ਕਰ ਪਾਇਆ ਸੋਈ ਹੋਗ ਹਰਨ ਪਰਨ ਜਾਕ ਨੀਤਰ ਹੋਰ ਦਸਕਾ ਮੰਤਰ ਨਾ ਜਾਣਾ ਹੋਰ ਅਨੰਦ ਰੂਪ ਮੰਗਲ ਸਾਧ ਜਾਕ ਸਰਬ ਥੋਕ ਸੁਣਿਆ ਕਰ ਤਾਕ ਰਾਜ ਮਹਾਰਾਜ ਯੋਗ ਮਹਿ ਜੋਗੀ ਤਾਪ ਮਹਿ ਤਪੀ ਸਰਗ੍ਰਹਿਤ ਮਹਿ ਭੋਗੀ ਧਿਆਈ ਧਿਆਇ ਭਗਤ ਸੁਖ ਪਾਇਆ ਨਾਨਕ ਤੇ ਪੁਰਖ ਕਾ ਕਿਨੈ ਅੰਤ ਨਾ ਪਾਇਆ ਜਾ ਕੀ ਲੀਲਾ ਕੀ ਮੇਤ ਨਾਹ ਸਕਲ ਦਿਵਾਰਿਆ ਵਗਾਹ ਪਿਤਾ ਕਾ ਜਨਮ ਕੀ ਜਾਣਾ ਪੂਤ ਸਗਲ ਪੁਰੇ ਆਪਣਾ ਸੂਤ ਸਮਾਤ ਗਿਆਨ ਧਿਆਨ ਜਿਨ ਦੇ ਜਾਂਦਾ ਨਾਮ ਧਿਆਵੇ ਹਸੀ ਤੇਹੁ ਗੁਣ ਮਹਿ ਜਾਕੁ ਪ੍ਰਮਾਈ ਜਨਮ ਮਾਰਾ ਫਿਰਾਵੇ ਜਾ ਊਚ ਨੀਚ ਦੁਖਿਆ ਸਥਾਨ ਜੈਸ ਜਨਾਵੇ ਤਸ ਨਾਨਕ ਜਾਨ ਨਾਨਾ ਰੂਪ ਨਾਨਾ ਜਾਕ ਰੰਗ ਨਾਨਾ ਭੀਖ ਕਰਹਿ ਕਰੰਗ ਨਾਨਾ ਵੇਦ ਕਿਨ ਵਿਸਥਾਰ ਪ੍ਰਭ ਅਮਰਾਸੀ ਕੰਕਾਰ ਨਾਨਾ ਚਲਦ ਕਰੀ ਖਿਨ ਮਾਹਿ ਪੂਰ ਰਹਿ ਪੂਰਨ ਸਭ ਠਾਈ ਨਾਨਾ ਵੇਦ ਕਰ ਬਨਤ ਬਨਾਈ ਆਪਣੇ ਕਿਉਂ ਦਿਆ ਵਿਪਾਈ ਸਭ ਕੱਟ ਦਿਸ ਕੇ ਸਭ ਦੇ ਠਾਉ ਜਾਪ ਜਾਪ ਜੀਵਾ ਨਾਨਕ ਹਰ ਨਾਮ ਨਾਮ ਕਿਤਾਰੇ ਸਗਲੇ ਜੰਤ ਨਾਮ ਕਿਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸਿਮਰਤ ਵੀਰ ਪ੍ਰਾ ਨਾਮ ਕੇ ਤਾਰੇ ਸੁਣਨ ਗਿਆ ਅੰਤਿਆ ਨਾਮ ਕੇ ਤਾਰੇ ਆਗਾ ਸੁਪਾ ਤਾਲ ਨਾਮ ਕੇ ਤਾਰੇ ਸਗਲ ਆਕਾ ਨਾਮ ਕੇ ਤਾਰੇ ਪੁਰੀਆ ਸਭ ਪਵਨ ਨਾਮ ਕੇ ਸੰਗ ਉਦਰੇ ਸੁਣ ਸਰਾਵਨ ਕਰ ਕਿਰਪਾ ਜਿਸ ਆਪਣਾ ਨਾਮ ਲਾਇ ਨਾਨਕ ਚੌਥੇ ਪਾਦਮਾ ਸੋ ਜਨ ਗਤ ਪੈ ਰੂਪ ਸਤਿ ਜਾ ਕਾ ਸਤਿ ਅਸਥਾਨ ਪੁਰਖ ਸਤਿ ਕੁਲ ਪਰਦਾਨ ਕਰਤੂਤ ਸਤ ਸਤ ਜਾਗ ਬਾਣ ਸਤ ਪੁਰਖ ਸਭ ਮਹਿ ਸਮਾਨ ਸਤ ਕਰਮ ਜਾਗ ਰਚਨਾ ਸਤ ਮੁਖ ਸਤ ਸਤ ਉਤਪਾਦ ਸਤ ਕਰਣੀ ਨਿਰਮਲ ਨਿਰਮਲੀ ਜਿਸ ਬੁਝਾਈ ਤਿਸ ਸਭ ਪਰਿ ਸਤ ਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤ ਨਾਨਕ ਗੁਰਤੀ ਪਾਏ ਸਤ ਬਚਨ ਸਤ ਉਪਦੇਸ਼ ਸਤ ਤੀਅ ਜਨ ਜਾ ਕਰ ਦਾ ਪ੍ਰਵੇਸ਼ ਸਤ ਨਿਰਦ ਬੁਝਾਏ ਜੇ ਕੋਈ ਨਾਮ ਜਪਤ ਦਾ ਗਿਆ ਦੋਆ ਸਤ ਗਿਆ ਸਭ ਸਤ ਆਪ ਜਾਣੇ ਆਪਣੀ ਵਿਤ ਗਾਤ ਜਿਸ ਕੇ ਸ੍ਰਿਸ਼ਟ ਸੋ ਕਰਨੇ ਹਰਵਨ ਬੂਝ ਕਰਦ ਵਿਚਾਰ ਕਰਤੀ ਕੀ ਮੇਦਨਾ ਜਾਨ ਕੀਆ ਨਾਨਕ ਜੋਤਿ ਪਾਵੈ ਸੋ ਵਰਤੀ ਆ ਬਿਸਮਨ ਬਿਸਮ ਪੈ ਬਿਸਮਾਇ ਜਨ ਪੂਜਿਆ ਦਹਿ ਸਵਾਦ ਪ੍ਰਭ ਕਰੰਗ ਰਾਜ ਜਨ ਰਹੀ ਗੁਰ ਕੈ ਬਚਨ ਪਦਾਰਥ ਲਹੀ ਹੋਏ ਦਾਤੇ ਦੁ ਕਾਟ ਨਾਰ ਜਾ ਕੇ ਸੰਗ ਦਾਰਾ ਸੰਸਾਰ ਜਨ ਕਾ ਸਿਵ ਸੁਵੜ ਪਾਗ ਜਨ ਕਾ ਸੰਗੀ ਕਲੇਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰੂ ਪ੍ਰਸਾਦ ਨਾਨਕ ਫਲ ਪਾਵੇ ਸਲੋਕ ਆਦਿ ਸੱਚ ਜੁਗ ਆਦਿ ਸੱਚ ਹੈ ਭੇ ਸੱਚ ਨਾਨਕ ਉਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਧਾਰ ਪੂਜਾ ਸਤ ਸਤ ਸਿਵਧਾਰ ਦਰਸ਼ਨ ਸਤ ਸਤ ਭਿਖਨਾਰ ਨਾਮ ਸਤ ਸਤ ਅਵਨਹਾਰ ਅਵ ਸਤ ਸਤ ਸਵਧਾਰੀ ਅਭਿਗੁਣ ਅਭਿਗੁਣਕਾਰੀ ਸ਼ਬਦ ਸਤ ਸਤ ਪ੍ਰਭ ਵਕਤਾ ਸਰਦ ਸਤ ਸਤ ਜਾ ਸਮਤਾ ਬੁਜਨਾਰ ਕੋ ਸਤ ਸਭ ਨਾਨਕ ਸਤ ਸਤ ਪ੍ਰਭ ਸੋ ਸਤ ਸਰੂਪ ਰਹਿਦਾ ਜਨਮਾਨਿਆ ਕਰਨ ਕਰਾਵਨ ਦਨ ਮੂਲ ਪਛਾਣਿਆ ਜਾ ਕਰਦਾ ਵਿਸਵਾਸ ਪ੍ਰਭਾਇਆ ਤਤ ਗਿਆਨ ਤਮਾਰ ਪ੍ਰਗਟਾਇਆ ਪੈ ਤੀ ਨਿਰਪਾ ਹੋਇ ਬਸਨ ਜਹ ਤੇ ਉਪਜਿਆ ਤਮਾਰ ਸਮਾਨਾ ਵਸਤ ਮਾਹਿਲੇ ਵਸਤ ਗਡਾਈ ਤਾ ਕਉ ਪੀਨ ਨ ਕਹਿਣਾ ਜਾ ਬੂਜਾ ਬੂਜਨ ਅਰ ਬਬੀ ਕਨਾਰਾਇਣ ਵਿਦ ਨਾਨਕੀ ਕਰ ਠਾਕੁਰ ਕਾ ਸਿਵਕ ਆਗਿਆ ਕਾਰੀ ਠਾਕੁਰ ਕਾ ਸਿਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਨਾ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ ਕਉ ਪ੍ਰਭ ਪਾਲਨ ਸੇਵਕ ਕੀ ਰਾਖ ਨਿਰੰਕਾਰ ਸੋ ਸੇਵਕ ਜਿਸ ਦਇਆ ਪ੍ਰਭ ਧਾਰ ਹੈ
नानक सो सेवक साध संभार अपने जन का परदा टाके अपने सेवक के सर पर राख अपने दाह देव बढ़ाई अपने सेवक का नाम जपाई अपने सेवक की आप पात राख ताकि आत्मित कोई ना राख है प्रभु सेवक का को ना पा ऊंचा प्रभु से ऊंचते ऊंचे जो प्रभु अपने सेवा लाया नानक सो सेवक दह देह प्रगटाया नीकी कीरी महकाल राख है परसम कराया लस्कर को राख है जिसका शासन कर त्या पुता को राख ते दी कर हाथ मानस जतन करत वह पात तिसकी करत वह व्यर्थ जा तुम्हारा न रख वन कु सर्व जिया कर रख सोई कहि सोच कर हरि प्राण जप नानक प्रभु राख बड़ाणी बैरंग बैर बैर प्रभु जपिय भी अमृत हमान तंत्र पिय नाम रतन जिन गुरमुख पाय तिस कीश अवर नाह दृष्टाय नाम तान नाम रूप रंग नाम सुख नाम का संग नाम रह जो जंत्र बुता निमानता नाम है नाम समान उठत बैठत सोबत नाम कह नानक जान का सदका बोल जाह जेह बदन रात प्रभ अपना जान की निदात कर भगत आत्म कह जाय प्रभ अपने सिंह रह समाय जो हुआ हुवत सो जान प्रभ अपने का पुछान दखि मैं हम अकान बखान दस का गुण कही एक ना जानो आठ पहर प्रभ सहजूरे कहो नानक से जन पूरे मान मेरे दिन की ओट ली मान तन अपना दिन जान दे जेन जन अपना प्रभु पुछात सो जन सर थो कर दाता तुसकी शरण सर सुख पाय वह तसका दरस सपा मेटा वह अवर श्याम सगरी शाड तेह जन की तू सेवा ला गया बन जान हुई तेरा नानक तेह जन की पूजा हो सात पैरा सलोक सात पुरख जन जानिया सतगुरु तिसका नाम तिसका संग से खुदराय नानक हर गुण का वष्ट पदि सतगुर सिख की करा प्रद पार शिव का गुर सदा दयाल सिख की गौर दुर्मद मल हेरा गुरु वचन हर नाम उचरा साधु सिख बंधन काटा गुरु का सिख बकार दे आटा सब सिख को नाम दान दे गुरु का सिख उड़वागी हे सतगुर सिख का हरत बल सवार नानक सतगुर सिख का जी अनाथ सुमार गुर का गृह सिख जोरा गुर की आग मन मसा है आप सकाओ कार काशन जनाव हर हन अवरदा साधते आव मन बिचाय सतगुर के बात सेवक की कार्य राय सेवा कर दो निह काम तो कहो तो प्राव स्वामी अपनी कृपा जह करी नानक सो सेवक गुरु की मात अली बीस विश्व गुरु का मन माना सो सेवक परमेश्वर की गात जान सो सतगुर जिस रद हर नावन कुबैर गुरु का बल जाओ सर्व निधान जी का दाता आठ पैहर उपार ब्रह्म रंग राता ब्रह्म है जन जन्म पार ब्रह्म कह आप नहीं काश परम सह सुन पलया ना जाइय नानक ऐसा गुरु बुढ़पागी पाई सफल दर्शन पीखत बनीत परसद चरण गात निर्मल रीत वीर संग राम गुन रवि पार ब्रह्म के दरगह गवि सुनकर वचन कर्ण आग हनिमा संतोखा दंपति यानी पूरा गुरा खे अवजा का मंत्र अमृत दृढ़ पी खावे संत गुण बेअंत कीमत नहीं पाए नानक जिह पाव दलय मिलाय जिह भाई को सत अनेक सात पुरुष पूर्ण बबी कह बोल ना पह चतु प्राणी अगम गोचर परम निर्भय निराहार निर्वैर सुखदायता की कीमत कहना ना पाए अनुक भगत बंधन नियुक्त कर चरण कमल हृदय समरह सात बर हरि सतगुर अपने नानक जह प्रसाद सप्रभ जपने हो हार रास पावै जान कोय अमृत पीवै अमर सो हो उस पुरख का ना ही कति विनास जाक मन प्रगट गुणतास आठ बहर हर का नाम लिय सच उपदेश शिव का दिय मोह माया का संग ना दीप मान महाराख हर हरि को अंधकार दीपक प्रगासे नानक परम मोह दुख तह तिनासे तब तुम्हारे ठाण वरत अनंत पै दुख नाठि पाए जन बन के मिटे अंदेश साधु के पूर्ण उपदेश पाओ चूका निरपाओ हुए बसे सकल व्याद मान दिखाया नसे जिसका साथ दिन कृपा तरि सा संग जब नाम मरारी थेत पाए चूके परम गावन सुन नानक हर हर जा श्रवण निर्गुना सरगुण पियो ही कला तार जन सकद मोही अपने चरत प्रव्या बनाई अपनी कीमत आपे पाए हार बिन दूजा नहीं कोय सर्व निरंतरी को सोयोत पोत रव्या रूप रंग पै प्रगा साध संग राच रचना अपनी काल तारी अनक नानक बलहारी सलोक साथ न चाल बिन भजन विखिया सगरी शार हर हर नाम कमावना नानक हूत अनुसार अष्टपदि संत जना मेल कर विचारी सिम नाम आधार और उपाय समीत बेसार चरण कमल हृदय अवृत आरह करण कारण सुप्रभ सम्राथ दृढ़ कर गह हो नाम हरवाथि हो तन संच हुआ भगवंत संत जन कन रुणवंत इकाश राख मन वाहि सर्व रोग नानक मिट जाहि जिस तन कव चार कुंट उठ तावे सो तन हर शिवादि पाव
ਜੇ ਅਸ ਸੁਖ ਕਾ ਨਿਤ ਬਾਂਛ ਮੀਤ ਸੋ ਸੁਖ ਸਾਧੂ।

आव जाम की तरह सकाह हो गए सोए जाव अब गत अगोचर प्रभि का तब चतुर गोपता के पूछत लिख जाओ नाथ निरंजन अगोचर अगधि तब कौन छुटे कर बंधन बाधि अपना बाभि चर जा नानक अपन बाभि पर जा जह निर्मल पुरख पुरख पा तोता तह बिन मैल कहो क्या तोता जह निरंजन निरंकार निर्वाण तह कौन का मान का नभिमान जह स्वरूप केवल जगदीश तह शाल शदर लगत कहो कि स जह ज्योत स्वरूप जो संग समावे तह कस भूख कवन त्रवता कन करावन करण आनन कर दिखा नाह सुमार जब अपने सुभा अपन संग बनायु तब कवन वायु वा मित्र सुत पाई जह सर्व कला या वह प्रवीण तह वेद कतिब कह कुचीन जब अपन आपावर तार तब सगन अब सगन कह विचार जह अपन ऊचा अपना नीरा तह कौन ठाकुर कौन कही अचीरा विस्मर विस्मर विस्मर नानक अपनी का जान हो अब जहाँ शाले शेद अपेद समाय ऊह कसभ्य उन्वाया अब सकवा वह आदि स देहु गुण का नाह प्रवेश जह एक ही एक भगवान ता कौन अचिंत कहला गचिंता जह अपन आप आपति कर तह कौन कथा कौन सुन हर बयान दूज दूजा नानका उसकवा पह पाहूचा जह प्रचि प्रपंच कर दिहु गुण मह किन विस्तार पाप वन तह भई कहावत कुंडर कुसुर वंशावत आल जाल माया जंजाल होम मुह परम पार दुख सुख मान अपमान अनक प्रकार की उपख्या अपन खिराव कर दिखा खीर संकोचाय तव नानकी का जह अवगत भगत तह आप जह पसरा पास सार संत प्रताप दोहु पाह का आप है तनि उनकी सुबह नुह बन आप है कौ तक कर आनंद चू जे आप है रह भोग निर्जोग जह पावे तह अपन नाय लावे जह पावे तह खील खिलावे भी समार था हगन ता तो लै ज्यो बुलावे त्यों नानक दाह बोले श्लोक जी आ जंत की ठाकुर आप वरत नार नानक को पसरिया दूजा कह दृष्टा राष्ट्रपति आप कथ आप सुन ने हार आप ही का विस्तार जात पवत सृष्टि उपाय आपना भाण लय समाय तुम दिन किश होया मसूत सब जगत पुरोय जाक प्रभ जीवा बुझय सच नाम सोय जन पाई सु सम दरसी तत कबीता नानक सकल सृष्ट का जीता जी आ जंत्र सबता कहा दीन दयाल अनाथ कुनाथ जिस राख दह कूड़े न मार सुमुआ जह मन बसार दहता जबर कह को जाय सब से रही निरंजन राय जी की जुगत जाक सब हाथ अंतर बाहर जान हूँ साथ गुण निधान बेअंत उपाय नानक दास सदबरहार पूर्ण पूरे दयाल सब उपरोध कृपाल अपने कर्तव्य जाने आप अंतर जाम रहे उप प्रात पाला जीवन बह पात जो जो रचियो सोत सहित जह पावत लय मिलाय भगत करि हर की गुण गाय मन अंतर विश्वास कर मानिया करुणा नानक एक जानिया जन लागा हरि कह नाय तुसकी आस न व्यक्ति जाय शिव कहो शिवा बनायु कुंभुज परम पद पाई ते ऊपर नहीं विचार जा के मान बसया निरंकार बंधन तोर पै निर्वैर दिन पूजा गुर के पैर बंधन तोर पै निर्वैर आनंदन पूजह गुर की पैर लोक सुखी परलोक सुहिल नानक हार प्रभ आप मेरे सा संग मिल करो आनंद गुण गावहु परमानंद साध संग मिल करो आनंद गुण गावहु प्रभ परमानंद राम नाम तत् करह विचार दुर्लभ देह का करहु उदार अमृत वचन हर की गुण गाऊ प्राण तरन कह स्वाव आठ पहर प्रापी खफनीरा मिटा ज्ञान बिन सन्धीरा सनपदि हृदय बसाओ मन छिनान फल पाव हलत पलत दुए लिहु स्वा राम नाम अंतर वरतार पूरे गुर की पूरी दीखिया जिस मन बसा ते साज प्रीखिया मन तान नाम जप हो लिब लाय दुख दर्द मन ति पाव जाय सच वा पार कर हुआ पार दर्गन वह की तुम्हारी इकट एक रखो मन वाह नानक बहर न आवह जाहि देह ते दूर कह कु जाय उबरै रख नर त्याय निरपाव जप सकल पाव मेटा प्रभ कृपा दि प्राणी छुटा जह प्रभ राख दह नाह दुख नाम जपत मन उत सुख चिंता जाय मेटा अहंकार दिस जन कहु कुए न पहचन हर से रूप ठाड़ा गुरु सूरा नानक ताकि कार्य पूरा मत पूरी अमृत जाकि दृष्ट दर्शन पीख उदरत श्रेष्ठ चरण कमल जाकि अनूप सफल दर्शन सुंदर हारूप
ਤਾਨ ਸਿਵਾ ਸਿਵ ਪਰਵਾਰ ਅੰਤਰ ਜਮ ਪੁਰਖ ਪ੍ਰਦਾਨ ਮਨ ਬਾਸਾ ਸੋਤ ਨਿਹਾਲ ਤਾ ਕੈ ਨਿਗਨਾਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗਨਾਨ ਹਰ ਦਿਆ ਸਲੋ ਗਿਆਨ ਜਨ ਗੁਰ ਦਿਆ ਗਿਆਨ ਅਧੇਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਕਾਸ਼ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭੀ ਠਾ ਨਾਮ ਪ੍ਰਭੂ ਕਾ ਲਾਗ ਮੀਠਾ ਸਗਲ ਸਿਮਿਗਰੀ ਇਕ ਸਕਟ ਮਾਹਿ ਅਨਕਰੰਗ ਨਾਨਾ ਦ੍ਰਿਸ਼ਟਾ ਹਿ ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੀਹਿ ਮਹਿਸ ਕਾ ਬਿਸਰਾਮ ਸੁਨ ਸਮਾਧ ਅਨਹਤ ਤਹ ਨਾਦ ਕਹਿ ਨ ਜਾਇ ਅਚਰ ਜੁ ਸਮਾਧ ਤਿਨ ਦਿਖੇ ਜਹ ਦਿਖਾਇ ਨਾਨਕ ਦੇਹ ਜਨ ਸੋ ਜੀ ਪਾਇ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹੇ ਆ ਭਗਵੰਤ ਤਰਨ ਵਾਹਿ ਆਕਾਸ ਪਾਇਆ ਸਰਵ ਲੋਕ ਪੂਰਨ ਪ੍ਰਾਤ ਪਾਲ ਬਨ ਤਿਨ ਪਰਬਤ ਹੈ ਪਾਰ ਬ੍ਰਹਮ ਜੈ ਸਿਆ ਗਤ ਸਕਰਮ ਪਾਵਣ ਪਾਣਿ ਵੈ ਸੰਤਰ ਵਾਹਿ ਚਾਰ ਕੁੰਟ ਦਹ ਦਿਸੀ ਸਮਾਹਿ ਤਿਹ ਤੇ ਪਿਆਨ ਨਹੀਂ ਕੋਠਾ ਗੁਰਪ੍ਰਸਾਦ ਨਾਨਕ ਸੁਖ ਪਾਉ ਵੇਦ ਪ੍ਰਾਣ ਸਮਰਤ ਮਾਦੀ ਸਸੀ ਅਰ ਸੂ ਨਖਿਆ ਤਰਮ ਹੈ ਇਕ ਬਾਣੀ ਪ੍ਰਭ ਸਭ ਕੋ ਬੋਲਿਆ ਵੈ ਡੋਰ ਨ ਕਬ ਹੰਡੋ ਲੈ ਸਰਬ ਕਲਾਕਾਰ ਖਿਲਾ ਖੀਲ ਮੋਲਾ ਪਾਈਆ ਗੁਣ ਹੈ ਅਮੋਰ ਸਰਵ ਜੋਤ ਮਹਿ ਜਾ ਕੀ ਜੋਤ ਧਾਰ ਰਹੀ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਥ ਨਾਨਕ ਤੇਨ ਮਹਿ ਇਹੋ ਵਿਸਾਸ ਸੰਤ ਜਨਾ ਕੋ ਅਭੀਖਨ ਸਭ ਬ੍ਰਹਮ ਸੰਤ ਜਨਾ ਕੋ ਅਰਦਾਸ ਧਰਮ ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤ ਆਦਿ ਕੀ ਰਹਿਤ ਸਾਤ ਭਜਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਏ ਸੁਖਮਾਨ ਕਰਨ ਕਰਾਵਨ ਆਰ ਪ੍ਰਭ ਜਾਨੇ ਅੰਤਰ ਬਸੇ ਬਾਹਰ ਪਿਓ ਨਾਨਕ ਦਰਸ਼ਨ ਦੀ ਸਮੂਹ ਆਪ ਸਾਧਕੀਆ ਸਭ ਸਾਧਾ ਤਿਹ ਪ੍ਰਾਪਤੀ ਸਗਰੀ ਉਤਪਾਦ ਤਿਹ ਪਾਵੈ ਤਾਂ ਕਰੇ ਵਿਸਥਾਰ ਤਿਹ ਪਾਵੈ ਤਾਂ ਏਕ ਅੰਕਾਰ ਅਨਕ ਕਲਾ ਲਖੀ ਨਹਿ ਜੈ ਜਿਹ ਪਾਵ ਦਸ ਲਈ ਮਲਾਈ ਕਵਨ ਨਿਕਟ ਕਵਨ ਕਹੀਆ ਦੂਰਾ ਪਿਆ ਵਾ ਪਾਰ ਪੂਰੇ ਅੰਤਰਗਾਤ ਸਭ ਜਨਾਇ ਨਾਨਕ ਦਸ਼ਨ ਆਪ ਜੈ ਸਰਭੂਗਤਾ ਵਰ ਤਾਰਾ ਸਰਬ ਨੈਨ ਆਪ ਖਨਾਰਾ ਸਭ ਸਮਗ ਜਾਗਤ ਨਾ ਆਪਨ ਜਾ ਸਾਹਿਬ ਹੀ ਸੁਨਿਆ ਬਨਜਾਨੀ ਖੇਲ ਬਣਾਇਆ ਗਿਆ ਕਰ ਕਿਨੇ ਮਾਇਆ ਸਭ ਕਮਾਦ ਦਿਵ ਤੁਰਾ ਜੋਗਿਸ਼ ਕਹਿਣ ਸੋ ਆਪ ਕਹਿ ਆ ਗਿਆ ਆਵੈ ਗਿਆ ਜਾਇ ਨਾਨਕ ਜਾਉ ਪਾਵਤ ਨੇ ਸੁਮਾਏ ਹੋਏ ਸੋ ਨਾਹੀ ਬੁਰਾ ਉਰਾ ਕਹੁ ਹੁਕਨਾ ਕਾਸ਼ ਕਰਾ ਆਪ ਭਲਾ ਕਰ ਤੂ ਤਾਤ ਨੇ ਕੀ ਆਪ ਜਾਨ ਆਪਣੇ ਜੀ ਕੀ ਆਪ ਸਾਚ ਤਰ ਸਭ ਸਾਚ ਉਤ ਪੂਤ ਆਪਨ ਸੰਗਰਾਜ ਤਾ ਕੀ ਗਾਤਮਿਤ ਕਹਿ ਨਾ ਜਾ ਦੂਸਰੇ ਤਾਂ ਸੋ ਜੀ ਪੈ ਤੀਆ ਸਭ ਪਰਵਾਰ ਗੁਰ ਪ੍ਰਸਾਦ ਨਾਨਕ ਹੋ ਜਾਨ ਜੋ ਜਾਨ ਤਿਸ ਸਦਾ ਸੁਖ ਹੋਇਆ ਮਿਲਾਏ ਲਈ ਪ੍ਰਭ ਸੋਇ ਹੋ ਧਨਵੰਤ ਕੁਲਵੰਤ ਪਾਤਵੰਤ ਜੀਵਨ ਮੁਕਤ ਜਿਸ ਰਦਾ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਹਿ ਸੁਭਾਵ ਜਨ ਕਾ ਸੰਗਚਿਤ ਆਵੈ ਨਾਮ ਆਵ ਮੁਕਤ ਮੁਕਤ ਕਰਾ ਸੰਸਾਰ ਨਾਨਕ ਦੇਹ ਜਨ ਕਹੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭਾ ਰਾਧਿਆ ਪੂਰਾ ਜਾਕਾ ਨਾਮ ਨਾਨਕ ਪੂਰਾ ਪਾਇਆ ਪੂਰੀ ਕੇ ਗੁਣ ਗਾਵੈ ਅਸ਼ਟਪਦੀ ਪੂਰੇ ਗੁਰ ਕਾ ਸੁਨੇ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੀ ਸਾਧ ਸਾਧ ਸਿਮਰਉ ਗੋਬਿੰਦ ਮਨ ਅੰਤਰ ਕੀ ਉਤਰਾ ਚੇਂਦ ਆਸ ਅਨਿਤ ਤਿਆਗ ਤਰੰਗ ਸੰਤ ਜਨ ਕੇ ਦੂਰ ਮਨ ਮੰਗਾ ਛੋੜ ਬੇਨਤੀ ਕਰ ਹੋ ਸਾਧ ਸੰਗਨ ਸਾਗਰ ਤਰੰਗ ਹਰ ਧਨ ਕੀ ਪਰ ਲਿਖ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਰ ਸਹਿਜ ਆਨੰਦ ਸਾਧ ਸੰਗ ਪਜ ਪਰਮਾਨੰਦ ਨਰਕ ਨਿਵਾਰ ਉਧਾਰ ਹੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਹਿ ਪੀਓ ਚਿਤ ਚਿਤ ਨਾਰਾਇਣ ਏਕ ਏਕ ਰੂਪ ਜਾ ਕਿਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਅਕਾਇ ਆਧਾਰ ਉਤਮ ਸਲੋਕ ਸਾਧ ਕੇ ਵਚਨ ਅਮਲੀਕ ਲਾਲ ਰਤਨ ਸੁਨਤ ਕੁਮਾਰ ਦੋਦੇ ਉਧਾਰ ਅਵਤਾਰਾ ਲੋਕ ਕਹਿਣ ਅਵਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕਾ ਮਨ ਲਗ ਹਰ ਰੰਗ ਜੈ ਜੈ ਸਬਦਾ ਨਾਹਤ ਵਾ ਜੈ ਸੋਨ ਸੁਨ ਅਨੰਦ ਕਰੀ ਪ੍ਰਭ ਗਾ ਜੈ ਪ੍ਰਗਟਿ ਗੋਪਾਲ ਮਹਾਂਤ ਕੇ ਮਾਧਿ ਨਾਨਕ ਕੁਦਰੇ ਤਿਨ ਕਾ ਸਾਥੀ ਸਰਨ ਜੋਗ ਸੁਨ ਸਰਣੀ ਆਈ ਕਰ ਕਿਰਪਾ ਪ੍ਰਭਾ ਮਿਲਾਇ ਮੇਟ ਗਏ ਬੈਰ ਪਏ ਸਵਰੀ ਅਨਮ੍ਰਿਤ ਨਾਮ ਸਾਧ ਸੰਗ ਲੈ ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਏ ਸੇਵਕੀ ਸੇਵਾਲ ਜੰਜਾਲ ਵਿਕਾਰ ਤੀ ਰਹਿ ਤੀ ਰਾਮ ਨਾਮ ਸੁਨ ਰਸਨਾ ਕਹਿ ਤੀ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਵਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸ ਸੋਧਨ ਅਧਾਨ ਸਰਵੇਛਾ ਤਾ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੀ ਊਚ ਪਾਏ ਅਸਥਾਨ ਬਾਹਰ ਨਾ ਹੋਇਆ ਵਨਜਨ ਹਰ ਤਨ ਖਾਟ ਚਲਾ ਜਾਂ ਸੁਜ ਨਾਨਕ ਜਿਸ ਪ੍ਰਾਪਤ ਹੋਈ ਖੀਮ ਸਾਧਨਾਵ ਨਿਧ ਬੁੱਧ ਗਿਆਨ ਸਰਵਧਨ ਸੇਧ ਵੇਦਿਆ ਤਾਪ ਜੋਗ ਪ੍ਰਾਪਤ ਅਨ ਗਿਆਨ ਸ੍ਰੇਸ਼ਟ ਉਤਮ ਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕਾ ਮੱਧ ਸਕਲ ਦੇਵ ਦਾਸ ਸੁੰਦਰ ਚਤੁਰ ਤਤ ਕਵੀਤਾ ਸਮੁੰਦਰ ਸੇਕ ਦ੍ਰਿਸ਼ਟੀਤਾ ਇਹ ਫਲ ਤਿਹ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
इहो निदान जपै मन कोय सब जग महता की गात हुए गुण गोविंद नाम तुन बाणी सिमरत शास्त्र वेद बखाणी सकल मतांत केवल हर नाम गोविंद भगत के मन बसराम गोट अपराध सा संग मिटै संत कृपा दे जम दी छुटै जाक मस्तक करम प्रपाई साध शरण नानक ते आई जिस मन बसै सुना लाए प्रीत देह जनावै हर प्रभु चीत जन्म मरण ताका दुख नवारै दुर्लभ दिख तत्काल उधारै निर्मल शोभा अमृता की बैनी एक ना मन माहि समानी दुख रोग बिनसी पै परम साध नाम निर्मलता की करम सब ती

चरण कमल वस मिरचीता, चरण कमल वस मिरचीता।

ਕਹ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ।

ਸੁਰਠ ਮਹੱਲਾ ਪਹਿਲਾ ਘਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਬੇਸ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਭਾਉ ਕਰਮ ਕਰ ਜਮਸੀ ਸੇ ਘਰ ਭਾਗਠ ਦੇਖ ਬਾਬਾ ਮਾਇਆ ਸਾਥ ਨ ਹੋਏ ਇਨ ਮਾਇਆ ਜਗ ਮੋਹਿਆ

ਸਚ ਨਾਮ ਕਰ ਵਥ ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ।

ਸੁਣ ਸਾਸਤ ਸੌਦਾਗਰੀ ਸੱਤ ਘੋੜੇ ਲੈ ਚੱਲ ਖਰਚ ਬਨ ਚੰਗਿਆਈਆ ਮਤ ਮਨ ਜਾਣਹਿ ਕਲ ਨਿਰੰਕਾਰ ਕੈ ਦੇਸ ਜਾਹੇ ਤਾ ਸੁਖ ਲਹਿ ਮਹਲ ਲਾਏ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ ਬਨ ਵਧੀਆ ਕਰ ਧਾਵਣੀ ਤਾਕੋ ਆਖੇ ਧਨ ਨਾਨਕ ਵੇਖੈ ਨਦਰ ਕਰ ਚੜੈ ਚਵਗਣ ਵਨ।

ਆਦਰ ਕਰ ਚੜੈ ਚਵਗਣ ਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪਹਿਲਾ ਘਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜਪੋ ਸਤਨਾਮ।

वाहे गुरु वाहे गुरु वाहे गुरु जी जपो।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਆਜੂਨੀ ਸੈ ਭੰਗ ਗੁਰਪ੍ਰਸਾਦ ਜਪ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪ੍ਰਿਆ ਭਾਰ, ਸਹਿ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਪਵਾਈ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਬੁਝੈ ਤਾਂ ਹਮੈ ਕਹੇ ਨਾ ਕੋਈ, ਗਾਵੇ ਕੋ ਤਾਣ ਹੋਵੇ ਕਿਸੈ ਤਾਣ, ਗਾਵੇ ਕੋ ਦਾਤ ਜਾਣੈ ਨਿਸ਼ਾਨ, ਗਾਵੇ ਕੋ ਗੁਣ ਵਡਿਆਈ ਆਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨ ਖੇਹ, ਗਾਵੇ ਕੋ ਜੀ ਲੈ ਫਿਰ ਦੇਹ, ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਦਰਾ ਹਦੂਰ, ਕਥਨਾ ਕਥੀਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਵੇ ਪ੍ਰਵਾਹੁ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ ਜਿਤ ਦੱਸੈ ਦਰਬਾਰ, ਮਹ ਕੇ ਬੋਲਣ ਬੋਲੀਐ ਜਿਸ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾ ਉੜਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ, ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣ ਕੇ ਨਾਏ ਕਰੀ, ਜੇ ਤੀ ਸਿਰਠ ਉਪਾਈ ਵੇਖਾਂ ਵਿਣ ਕਰਮਾ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੈ ਸਭ ਕੋਈ, ਚੰਗਾ ਨਾ ਹੋ ਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕੇ, ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨਾ ਸੁਜਈ, ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀ ਸੁਰਨਾਥ, ਸੁਣੈ ਤਹਿਤ ਤਵਲ ਆਕਾਸ਼, ਸੁਣੈ ਦੀਪ ਲੋ ਅਪਾਤਾਲ, ਸੁਣੈ ਪੋਹੇ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ,
ਸੁਣੈ ਈਸ਼ਰ ਬ੍ਰਹਮਾ ਇੰਦ ਸੁਣੈ ਮੁਖ ਸਲਾਹਣ ਮੰਦ ਸੁਣੈ ਜੋ ਜੁਗਤ ਤਨ ਭੇਦ ਸੁਣੈ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋ ਗਿਆਨ ਸੁਣੈ ਅਠਸਠ ਕਾ ਇਸ਼ਨਾਮ ਸੁਣੈ ਪੜ ਪੜ ਪਾਵਹਿ ਮਾਨ ਸੁਣੈ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾ ਗੁਣਾ ਕੇ ਗਾਹ ਸੁਣੈ ਸੇਖ ਪੀਰ ਪਾਤ ਸਾਹ ਸੁਣੈ ਅੰਧੇ ਪਾਵੇ ਰਾਹੋ ਸੁਣੈ ਹਾਥ ਵੈ ਅਸਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਣ ਕੀ ਸੁਧ ਮੰਨੈ ਮੁਹ ਝੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਥਿਉ ਪ੍ਰਗਟ ਜਾਏ ਮੰਨੈ ਮਗਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵਹੇ ਨਾ ਭਿੱਖ ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੈ ਮਨ ਕੋਈ ਪੰਚ ਪ੍ਰਵਾਣ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਣੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਣ ਜੋਰ ਜੀ ਅਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸੁਆਲਿਓ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਣ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮਹ ਭਖ ਸਾਰ ਅਸੰਖ ਮੋਹ ਲਿਵਲਾਏ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਿਣ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਯਾਰ ਕੂੜੇ ਫਿਰਾਹੇ ਅਸੰਖ ਮਲੇ ਛਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਇ ਅਖਰੀ ਨਾਮ ਅਖਰੀ ਸਾਲ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜੇ ਫੁਰਮਾਏ ਤਿਪ ਤਿਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੇ ਨਾਹੀ ਕੋ ਥਾਉ ਕੁਦਰਤ ਕਮਣ ਕਹਾ ਵਿਚਾਰ ਵਾਰਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ
ਤੀਰਥ ਤਪ ਦਿਆ ਦਾਨ ਜੇ ਕੋ ਭਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮੰਚਾਓ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪਾਉ ਜਾਣੇ ਅੱਗੇ ਗਿਆ ਨਾ ਸੋ ਹੈ ਪਤਾਲਾਂ ਪਾਤਾਲ ਲਖ ਆਗਾਸਾਂ ਆਗਾਸ ਓੜ ਕੋੜਕ ਭਾਲ ਸਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਹਿ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਏ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਾ ਲਾਹੀ ਸਾ ਲਾਹੇ ਤੀ ਸੁਰਤ ਨਾ ਪਾਈਏ ਨਦੀਆਂ ਅਤੇ ਵਾਪ ਵੈ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੁ ਨਾ ਵੀਸਰੇ ਅੰਤ ਨਾ ਸਿਵਤੀ ਕਹਿਣ ਨਾ ਅੰਤ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗਹੇ ਜੋਧੇ ਅਪਾਰ ਕੇਤੇ ਅਗਣਤ ਨਹੀਂ ਵਿਚਾਰ ਕੇਤੇ ਖੱਪ ਟੁੱਟਹੇ ਵੇਕਾਰ ਕੇਤੇ ਲੈ ਲੈ ਮੁੱਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤਿਆਂ ਦੁੱਖ ਭੂਖ ਸਦ ਮਾਰ ਇਹ ਪੈਦਾ ਤਰੀ ਦਾ ਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇ ਤੀਆਂ ਮੋਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕੇ ਕੇ ਜਿਸਨੂੰ ਬਖਸ਼ੇ ਸਿਫਤ ਸਾ ਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲ ਆਵੇ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਣ ਅਮੁੱਲ ਤੁਲ ਅਮੁੱਲ ਪ੍ਰਵਾਣ ਅਮੁੱਲ ਬਖਸ਼ੀਸ਼ ਅਮੁੱਲ ਨੀਸਾਣ ਅਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨੁ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇ ਤਾ ਆਖ ਨਾ ਸਕਹੇ ਕੇਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਈ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੀ ਸਿਉ ਕਹੀਨ ਕੀਤੇ ਗਾਵਣ ਹਾਰੇ ਗਾਵੇ ਤੁਹਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇੰਦਾਸਣ ਬੈਠੇ ਦੇਵਤੇ ਆਂਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨ ਮੋਹਣ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅਠਸਠ ਤੀਰਥ ਨਾਲੇ ਗਾਵੇ ਜੋਧ ਮਹਾਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ
ਸਹੀ ਤੁਦਨੋਂ ਗਾਵੇ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵ ਸੇ ਮੈਂ ਚੇਤਨਾ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਵਿਭੂਤ ਖਿੰਠਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਸਹਿ ਆਦੇਸ ਆਦ ਅਨਿਲ ਅਨਾਤ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾ ਦਿਆਪ ਨਾਥ ਨਾਥੀ ਸਭ ਜਾ ਕੇ ਰਿਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵੇ ਲੇਖੇ ਆਵ ਹੈ ਭਾਗ ਆਦੇਸ਼ ਸਹਿ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹ ਨਾ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਸਹਿ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਸਹਿ ਆਦੇਸ਼ ਆਦਿ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਭਉ ਲੱਖ ਹੋਹੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆ ਚੜੀਐ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ ਆਖਣ ਜੋਰ ਚਪੈਨ ਹੈ ਜੋਰ ਜੋਰ ਨਾ ਮੰਗਣ ਦੇਨ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੁੱਤੀ ਥਿੱਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡਕਾ ਇਹੋ ਧਰਮ ਗਿਆਨ ਖੰਡਕਾ ਆਖ ਹੋ ਕਰਮ ਕੇਤੇ ਪਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡਮੈ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੈ

ਅੰਤ ਤਥੈ ਲੋ ਅਲੋ ਆਕਾਰ ਜਿਵ ਜਿਵ ਹੁਕਮ ਤਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ।

ਸਰਬ ਗਾਉਣੀ ਨਮੋ ਸਰਬ ਭਾਉਣੀ ਅਨੰਗੀਆਂ ਨਾਥ ਸੰਗੀ ਪਰਮਾਥੇ ਨਮੋ ਭਾਨ ਭਾਨੀ ਨਮੋ ਮਾਨ ਮਾਨੀ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੀ ਨਮੋ ਗੀਤ ਗੀਤੇ ਨਮੋ ਤਾਨ ਤਾਨੀ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੀ ਨਮੋ ਬਾਦ ਬਾਦੇ ਅਨੰਗੀ ਨਾਮ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਪਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਪੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇਸ਼ਵਰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੀ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਸਨਾਨੰਗ ਨਮੋ ਮੰਤ੍ਰ ਮੰਤ੍ਰਿੰਗ ਨਮੋ ਜੰਤ੍ਰ ਜੰਤ੍ਰਿੰਗ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰਗ ਸਦਾ ਸਚਿਦਾਨੰਦ ਸਰਵ ਪੁਰਾਣਾਸੀ ਅਨੂਪੇ ਰੂਪੇ ਸਮਸਤਲ ਨਿਵਾਸੀ ਸਦਾ ਸੇਤ ਦਾ ਬੁੱਧਾ ਬ੍ਰਿਧ ਕਰਤਾ ਅਧੋ ਉਰਧ ਅਰਧੰਗ ਅਗੰਗ ਓਗ ਹਰਤਾ ਪਰਮ ਪਰਮ ਪਰਮੇਸ਼ਵਰੰਗ ਪਰੋਸ਼ ਬਾਲੰਗ ਸਦਾ ਸਰਵਦਾ ਸਿਧਾਤਾ ਦਿਆਲੰਗ ਅਛੇਦੀਆ ਪੇਦੀਆ ਨਾਮੰਗ ਅਕਾਮੰਗ ਸਮਸਤੋ ਪਰਾਜੀ ਸਮਸਤ ਸਤਾਮੰਗ ਤੇਰਾ ਜੋਰ ਚਾਚੜੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਆਦੇਸ ਹੈ ਅਭੇਸ ਹੈ ਭੁਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਮਾਨੀ ਸਮਸਤੀ ਨਿਧਾਨੀ ਨਮਸਤੰਗ ਨਿਰਨਾਥੇ ਨਮਸਤਵੰਗ ਪਰਮਾਥੇ ਨਮਸਤਵੰਗ ਅਗੰਜੇ ਨਮਸਤਵੰਗ ਅਪੰਜੇ ਨਮਸਤਵੰਗ ਅਕਾਲੇ ਨਮਸਤਵੰਗ ਅਪਾਲੇ ਨਮੋ ਸਰਬਦੇਸੇ ਨਮੋ ਸਰਬਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਪੀਤੰਗ ਨਮੋ ਸਰਬ ਗਿਆਨੰਗ ਨਮੋ ਪਰਮੁਤਾਨੰਗ ਨਮੋ ਸਰਬ ਮੰਤ੍ਰੰਗ ਨਮੋ ਸਰਬ ਜੰਤ੍ਰੰਗ ਨਮੋ ਸਰਬ ਦ੍ਰਿਸੰਗ ਨਮੋ ਸਰਬ ਕ੍ਰਿਸੰਗ ਨਮੋ ਸਰਡੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰਗ ਪ੍ਰਸਿਜੇ ਕਿਰਪਾਲੰਗ ਸਰੂਪੇ ਕੋ ਕਰਮ ਪੁਰਨਾਸੀ ਸਦਾ ਸਰਬਦਾ ਰਿਧ ਸਿੰਘ ਨਿਵਾਸੀ ਚਰਪਟ ਛੰਦ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਅਲਖ ਕਰਮੰਗ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਪਾਣੀ ਸਰਵੰਗ ਮਾਨੀ ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਭੁਗਤਾ ਸਰਵੰਗ ਯੁਕਤਾ ਸਰਵੰਗ ਦੇਵੰਗ ਸਰਵੰਗ ਭੇਵੰਗ ਸਰਵੰਗ ਕਾਲੇ ਸਰਵੰਗ ਪਾਲੇ ਰੁਆਲ ਛੰਦ ਪ੍ਰਸਾਦ ਆਦਿ ਰੂਪ ਅਨਾਦਿ ਮੂਰਤ ਜੌਨ ਪੁਰਖ ਅਪਾਰ ਸਰਮਾਨ ਤ੍ਰਿਮਾਨ ਦੇਵ ਭੇਵ ਆਦਿ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋਪਨ ਕਾਲ ਜਤਰ ਤਤਰ ਵਿਰਾਜ ਹੇਵ ਧੂਤ ਰੂਪ ਰਸਾਲ ਨਾਮ ਠਾਮ ਨਾ ਜਾ ਜਕ ਰੂਪ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤ ਜੌਨ ਆਦਿ ਅਸੇਖ ਦੇਸ ਔਰ ਨਾ ਭੇਸ ਜਾਕ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨਰਾਗ ਨਾਮ ਕਾਮ ਬਹੀਨ ਬੇਗ ਤਾਮ ਹੁਨ ਹੈ ਜਾਇ ਸਰਮਾਨ ਸਰਬਤਰ ਮਾਨ ਸਦੈਵ ਮਾਨ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਖੇਲ ਖੇਲ ਅਨੰਤ ਕਉ ਫਰੀਕ ਦੇਵ ਪੇਵ ਨਾ ਜਾਣਹੀ ਜੇ ਵੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਸੂ ਜਾਣਹੀ ਕਿਹ ਦੇਵ ਤਾਤ ਮਾਤ ਨਾ ਜਾ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰੈ ਚਾਤਰ ਚੱਕ ਮਾਨ ਹੀ ਪੁਰਤੀਨ ਲੋਕ ਚੌਧ ਹੈ ਕੇ ਬਿਖੇ ਜਗ ਜਾਪ ਹੀ ਜਿਹ ਜਾਪ ਆਦੇਵ ਅਨਾਥ ਮੁਰਥਾਪਿਓ ਸਭ ਹੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬਿਸਵਰ ਚਿਉ ਸੁਯੰਗ ਭਵ ਗੜਨ ਪੰਜਨ ਹਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਤਾਮ ਸੁਭਰਮ ਰਹਿਤ ਭੂਤ ਲਖ ਅਪੇ ਸੰਗ ਰਾਗ ਨ ਰੰਗ ਜਾ ਕੇ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਖਦਾਇ ਕਾਮ ਆਪ ਰੂਪ ਅਮੀਕ ਅਨ ਉਸਤਤ ਏ ਪੁਰਖ ਅਭੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਆਸੂਤ ਅੰਗਹੀਨ ਅਭੰਗ ਅਨਾਤਮ ਏ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤ ਪਾਰ ਸਰਵ ਗੰਤਾ ਸਰਬ ਹੰਤਾ ਸਰਬ ਤੇਨ ਪੇਖ ਸਰਬ ਸਾਥ ਨਾ ਜਾਣੀ ਜੇ ਰੂਪ ਰੰਗਰ ਰੇਖ ਪਰਮ ਵੇਦ ਪੁਰਾਣ ਜਾ ਕੇ ਨੇਤ ਭਖਤ ਨੇਤ ਕੋਟ ਸਿਮ੍ਰਿਤ ਪੁਰਾਣ ਸ਼ਾਸਤਰ ਨਾ ਆਵਹਿ ਵਹ ਚਿਤ ਮਦ ਭਾਰ ਛੰਦ ਪ੍ਰਸਾਦ ਗੁਣ ਗੁਣ ਉਦਾਰ ਮੈਂ ਮਾ ਭਾਰ ਅਸਨ ਵੰਗ ਉਪਮਾਨ ਅੰਗ ਅਨੁਭਵ ਪ੍ਰਕਾਸ਼ ਨਿਧਨ ਅਨਾਸ ਅਜਾਨ ਬਾਹੋ ਸਾਹਨ ਸਾਹੋ ਰਾਜਾਨ ਰਾਜ ਭਾਨ ਭਾਨਾਨ ਪਾਨ ਦੇਵਾਨ ਦੇ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਗ ਕਾਲਾਨ ਕਾਲਨ ਪੂਤੰਗ ਆਪਾ ਅਭੰਗਤ ਮਿਥੇ ਪਾਰ ਗੁਣ ਗੁਣਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁਤ ਪ੍ਰਚੰਡ ਮਿਤ ਗਤ ਆਖੰਡ ਆਲਸੈ ਕਰਮਾ ਦਿਰਸੈ ਧਰਮ ਸਰਵਾ ਪ੍ਰਣਾਡੈ ਅੰਡਡ ਬਾਢੈ ਚਾਚੜੀ ਛੰਦ ਤੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰਕਰਿਣ ਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਣੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਚਤੁਰ ਚੱਕਰ ਦਾਨੇ ਚਾਚੜੀ ਛੰਦ
ना सत्रे ना मित्रे ना परमंग ना पितरे ना कर्मंग ना काय आजन्मंग आजाय ना चित्रे ना मित्रे परे हैं पवित्रे प्रति सयादि सयादर सया कर सया भगवती छंद प्रसाद कथते के आछज देसै के आप जपेसै के आप आगंज कर्म के आपंज भरमै के आप जिलो कह कै दत सो कह कै तुत वर्ण के विभूत करण के राजंग प्रभाह के धर्मंग तुझा है के आशोक वर्ण के सर्वा अपर्ण के जगतंग कृति हैं के छत्रंग छत्री हैं के ब्रह्मंग स्वरूप है के अनुपूप है के आद देव हैं के आप अपेव हैं के चित्रंग बहिने के अधीन के रोजी रजा के रही मै रेहा के पाक बे ऐब हैं के गैबल गैब हैं के फुल गुना है के सान साय के कारण कृंद है के रोजी दहन है के राजक रहीम है के कर्म करीम है के सर्वंग कली है के सर्वंग दली है के सर्वत्र मान है के सर्वत्र दान है के सर्वत्र गौण है के सर्वत्र पौन है के सर्वत्र देश है के सर्वत्र पेश है के सर्वत्र राज है के सर्वत्र साज है के सर्वत्र दीना है के सर्वत्र लीना है के सर्वत्र जाहो के सर्वत्र पाहो के सर्वत्र देश है के सर्वत्र पेश है के सर्वत्र काल है के सर्वत्र पाल है के सर्वत्र हंता के सर्वत्र गंता के सर्वत्र पेखी के सर्वत्र पेखी के सर्वत्र काज के सर्वत्र राज के सर्वत्र सुख है के सर्वत्र पोख है के सर्वत्र त्राण के सर्वत्र प्राण के सर्वत्र देश है के सर्वत्र पेश है के सर्वत्र मान सदैव प्रदान के सर्वत्र जाप के सर्वत्र थाप के सर्वत्र पान के सर्वत्र मान के सर्वत्र इंद्र के सर्वत्र चंद्र के सर्वंग क्लीम के परमंग फहीम के आकलाम के साहब कलाम के उसल वजू है तमाम लरजू है मैं सलाम सलीख तमोदा में गनी मुर्शिकस्ते गरीब उलप्रस्ते बिलंद मकान जमीन जमान तमीज़ल तमाम रजूल निदान हरीफ उलजीम रज़ाक यकीन ने कुल तरंग हैं अपेद हैं अपंग हैं आदि जल निवाज गनी मुल्क राज अनरिक्त रूप हैं त्रिमुक्त विभुत हैं प्रपुक्त प्रभा हैं सुयुक्त सुधा हैं सदैव स्वरूप हैं अपेदियन रूप हैं समस्तोपराज हैं सदा सर्वसाज हैं समस्तुल सलाम सदैव काम निर्वास रूप हैं आगाध हैं अनूप हैं ओ अंग आद रूपे अनाद स्वरूपे नंगीना मित्र पंगी त्र कामे त्रिभंग त्रिवाद्यगंजयगा शुभंग सर्व सर्व शुभंग सर्व भागे सुसर्वानुरागे त्रिभुक्त स्वरूप हैं छिद हैं छूत हैं के नरक प्रणास हैं पृथ्वल प्रवास हैं निरुक्त प्रभा हैं सदैव सदा विभुक्त स्वरूप हैं प्रजुक्त नूप हैं निरुक्त सदा विभुक्त प्रभा हैं अनुक्त स्वरूप हैं प्रजुक्त नूप हैं चाचरी छंद अपंग हैं अनंग हैं अपेख हैं लेख हैं परम हैं कर्म हैं नाद जुगाद हैं अजय हैं अभय हैं पूत हैं तूत हैं नास दास तंद हैं बंध हैं आप भगत हैं विरक्त हैं नास प्रकाश निश्चिंत हैं सुनित हैं लिखे देखे हैं लेख हैं पेख हैं डाह गाह संभय गंभय नील हैं नाद हैं नित्य हैं सुनित हैं अजात हैं आजाद हैं चरपट छंद त्व प्रसाद सर्वंगंता सर्वंगंता सर्वंख्याता सर्वंग्याता सर्वंहर्ता सर्वंकर्ता सर्वं प्राणं सर्वं त्राणं सर्वं कर्मं सर्वं धर्मं सर्वं युक्ता सर्वमुक्ता रसावल छंद त्व प्रसाद नमो नरकनाशे सदैवं प्रकाशे अनंगं स्वरूपे अपंगं विभूते परमाथं परमाथे सदा सर्वसाथे अगाध स्वरूप निर्बाध विभूते अनंगिना मित्रपंगी त्रिकामे निरपंगी स्वरूपे सर्वंगी रूपे न पोत्रे न पुत्रे न सत्रे न मित्रे न ताते न माते न जाते न पाते निरसाकं श्रीक हैं अमितो अमीक हैं सदैव प्रभा हैं अजय हैं अजा हैं भगवती छंद त्व प्रसाद के जाहर जहूर हैं के हाजिर हजूर हैं मैं सुसला मैं समस्तुल कलाम के साहिब दिमाग हैं के हसन चिराग हैं के कामल करीम हैं के राज करीम हैं के रोजी दहंद हैं के राज करहिंद हैं करीमुल कमाल के सुन जमाल गनीमुल खिराज गरीब निवाज हरीफुल शिकन हिरा सुल्फिकन कलंक प्रणास है समस्तुल निवास है गंजुल गनीम है रजा करीम है समस्तुल जुबा है के साहब के नाय के नरंग प्रणास है भिष्ट निवास है के सरबुल कुमन है मेसुलवन है तमामल तमीज है समस्तुल अजीज है परंग परम ईश है समस्तुल अदीस है देसुल अलेख है हमेशुल अपेख है जमील जमा हमी कुलमा क्रिमिल कुमाल के जुर्त जमाल के चुन प्रकाश के अमितो सुभाष के अजब स्वरूप है के अमितो विभूत है के अमितो पसा है के आत्म प्रभा है के अचल नंग है के अमितो अपंग है मधुपार छंद त्व प्रसाद मुन मन प्रणाम गुनगन मुदाम अरवर अगंज हनर प्रभंज अनगन प्रणाम मुनमल सलाम हरनर अखंड बरनर अमंड अनुपव नास मुन मन प्रकाश गुनगन प्रणाम जल छल मुदाम अनिच्छेद अंग आसन पंग उपमा पार गत में तो उदार जल थल मंड दिस विश्व पांड जल थल महंत दिस विश्व बेअंत अनपवनाश त्रित तर तुरा सजान बाहु एक सदाहु ओंकार आद कथनी अनाद खलखंड ख्याल गुरवर अकाल कर कर प्रणाम चित चरणाम छिज गात जिजना बातन झंझ गातन रंज बातन टुट पंडार अनठट अपार आडीठ धर्मत टीठ कर्म
ਆਣ ਬ੍ਰਹਣ ਅਨੰਤ ਦਾਤਾ ਮਹੰਤਰ ਬੋਲਮਨਾ ਛੰਦ ਤਵੈ ਪ੍ਰਸਾਦ ਕਰੁਣਾਲਯ ਹੈ ਅਰਕਾਲ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਭਾਰਨ ਹੈ ਤ੍ਰਿਤ ਕੈ ਤਰਨ ਹੈ ਜਗ ਕੇ ਕਰਨ ਹੈ ਮਨਮਾਨਯ ਹੈ ਜਗਜਾਨਯ ਹੈ ਸਰਵੰ ਪਰ ਹੈ ਸਰਵੰਕਾਰ ਹੈ ਸਰਵਾਸ ਹੈ ਸਰਵਨਾਸ ਹੈ ਕਰੁਣਾਕਰ ਹੈ ਵਿਸ਼ਵੰਬਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰੁਣਾਕਰ ਹੈ ਜਪਾ ਜਪੇ ਅਥਪਾ ਥਪ ਹੈ ਆਕ੍ਰਿਤਾ ਕ੍ਰਿਤੇ ਅੰਮ੍ਰਿਤਾ ਅੰਮ੍ਰਿਤੇ ਅੰਮ੍ਰਿਤਾ ਅੰਮ੍ਰਿਤੇ ਕਰੁਣਾ ਕ੍ਰਿਤੇ ਆਕ੍ਰਿਤਾ ਕ੍ਰਿਤੇ ਧਰਣੀ ਤ੍ਰਿਤੰਤੇ ਸੁਰੇ ਪਰਮੇਸ਼ਵਰ ਆਕ੍ਰਿਤਾ ਕ੍ਰਿਤੇ ਅੰਮ੍ਰਿਤਾ ਅੰਮ੍ਰਿਤੇ ਅਜਵਾ ਕ੍ਰਿਤੇ ਅੰਮ੍ਰਿਤਾ ਅੰਮ੍ਰਿਤੇ ਨਿਰਨਾਇਕ ਹੈ ਖਲਖਾਇਕ ਹੈ ਵਿਸ਼ਵੰਬਰ ਹੈ ਕਰੁਣਾਲਯ ਹੈ ਨਿਰਪਨਾਇਕ ਹੈ ਸਰਪਾਇਕ ਹੈ ਪਭੰਜਨ ਹੈ ਅਰਗੰਜਨ ਹੈ ਰਿਵਸਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੀ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਤਤੰਗ ਅਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਵਿਪੁਤੇ ਕਲੰਕਾਰ ਰੂਪੇ ਅਲੰਕਾਰ ਲੰਕੇ ਨਮੋ ਆਸਾ ਸਿਨਮੋ ਬਾਕ ਬੰਕੇ ਅਭੰਗੀ ਸਰੂਪੇ ਨੰਗੀ ਨਾ ਮਿੱਤਰ ਭੰਗੀ ਤ੍ਰਿਕਾਲੇ ਨੰਗੀਆ ਕਾਮੇ ਕਛਰੀ ਛੰਦ ਅਜਾਇਆ ਲਿਆ ਭੈ ਅਭੈ ਭੂ ਅਬਜੂ ਅਨਾਸ ਕਾਸ ਗੰਜ ਪੰਜਾ ਲੱਖ ਪੱਖ ਅਕਾਲ ਦਿਆਲ ਲੇਖ ਪੇਖ ਨਾਮ ਕਾਮ ਗਾਹ ਅਟਾਹ ਨਾਥੇ ਪਰਮਾਥੇ ਜੋ ਨਿਮੋ ਨਿ ਨਰਾਗੇ ਨਰੰਗੇ ਨ ਰੂਪੇ ਨ ਰੇਖੇ ਆ ਕਰਮੰ ਅਪਰਮੰ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤੁਲ ਪ੍ਰਣਾਮ ਇਸਮਸਤੁਲ ਪ੍ਰਣਾਸੇ ਅਗੰਜਲੂ ਨਾਮ ਇਸਮਸਤੁਲ ਨਿਵਾਸੇ ਨਿਰਕਾਮੰਗ ਵਿਪੂਤੇ ਸਮਸਤੁਲ ਸਰੂਪੇ ਕੁ ਕਰਮ ਪ੍ਰਣਾਸੀ ਸੁ ਧਰਮੰਗ ਵਿਪੂਤੇ ਸਦਾ ਸਚਿਦਾਨੰਦ ਸਤੰਗ ਪ੍ਰਣਾਸੀ ਕਰੀ ਮੁਲਕਰਿੰਦਾ ਸਮਸਤੁਲ ਨਿਵਾਸੀ ਅਜਾਇਬ ਭੂਤੇ ਗਜਾਇਬ ਗਨੀ ਮੈਂ ਹਰਿਯੰ ਕਰਿਯੰ ਕਰੀ ਮੁਲ ਰਹੀ ਮੈਂ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੁਯੰ ਭਵ ਸੁਭੰਗ ਸਰਬਦਾ ਸਰਬਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ

ਜਿਨ ਜੀਉ ਪਾਇ ਜਗ ਦਿਖਾਇਆ, ਗੁਰ ਪ੍ਰਸਾਦੀ ਬੂਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸ਼ਿਸ਼ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮੈਂ ਆਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਉ ਮੰਗਲ ਨਿ ਸਖੀਏ, ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾਪੇ ਅਨਹਤ ਬਾਣੀ, ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ। ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ, ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰ ਹੋ ਮੇਰੋ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੂਝਿਆ ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਕਹਿ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸਰਵਣ ਹੋ ਮੇਰੋ ਸਾਚੈ ਸੁਣੈ ਨੋ ਪਠਾਏ, ਸਾਚੈ ਸੁਣੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਮਾਣੀ ਸੱਚ ਅਲਖ ਵਿਡਾਣੀ, ਤਾਂ ਕੀਗਤ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚੈ ਸੁਣੈ ਨੋ ਪਠਾਏ, ਹਰ ਜੀਉ ਗੁਫਾਂਦਰ ਰੱਖ ਕੈ, ਵਾਜਾ ਪਾਉਣ ਵਜਾਇਆ ਵਜਾਇਆ, ਵਾਜਾ ਪਾਉਣ ਨੌ ਦੁਆਰੇ ਪ੍ਰੜਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ ਕਨਾ, ਦਸਵਾ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਾ ਬਨੇਦ, ਤਿਸਦੰਤ ਨਾ ਜਾਈ ਪਾਇਆ। ਕਹਿ ਨਾਨਕ ਹਰ ਪਿਆਰੇ ਜੀਉ ਗੁਫਾਂਦਰ ਰੱਖ ਕੈ, ਵਾਜਾ ਪਾਉਣ ਵਜਾਇਆ, ਇਹੋ ਸਾਚਾ ਸੁਹਿਲਾ ਸਾਚੈ ਘਰ ਗਾਵਹੁ, ਗਾਵਹੁ ਤਾਂ ਸੁਹਿਲਾ ਘਰ ਸਾਚੈ, ਜਿੱਥੈ ਸਦਾ ਸੱਚ ਧਿਆਵੇ, ਸੱਚੋ ਧਿਆਵੇ ਜਾ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ, ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵਹਿ। ਕਹਿ ਨਾਨਕ ਸੱਚ ਸੁਹਿਲਾ ਸੱਚੈ ਘਰ ਗਾਵਹਿ, ਅਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਓਅੰਕਾਰ ਸਤਿਨਾਮ ਕਰਤਾ ਪੁਰਖ

ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਨਿਕੋ ਅੰਕਾਰ ਸਤਨਾਮ ਕਰਤਾ ਪੁਰਖ

कर्ता पुरुष निरपो निर्वे

0: ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru,
0: Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਪਾਤਸ਼ਾਹ, ਕਿਰਪਾ ਕਰਨੀ ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਫੁਰਮਾਨ ਕਰਦੇ ਹਨ, ਸੋਰਠ ਮਹੱਲਾ ਪਹਿਲਾ।

ਸੇ ਘਰ ਪਾਗਠ ਦੇਖ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸੁਰਠ ਰਾਗ ਦੇ ਵਿੱਚ ਇਹ ਬਖਸ਼ਿਸ਼ ਕਰ ਰਹੇ ਹਨ ਕਿ ਨਾਮ ਦਾ ਬੀਜ ਕਿਵੇਂ ਬੀਜਣਾ ਹੈ। ਆਪਾਂ ਕਹਿੰਦੇ ਹਾਂ ਨਾ, ਹਿਰਦੇ ਵਿੱਚ ਪ੍ਰੇਮ ਅਤੇ ਭਾਵਨਾ ਪੈਦਾ ਹੋਵੇ, ਕਿਉਂਕਿ ਜਿਹੜਾ ਪਰਮਾਤਮਾ ਦਾ ਮਾਰਗ ਹੈ ਉਹ ਪ੍ਰੇਮ ਅਤੇ ਭਾਵਨਾ ਦਾ ਮਾਰਗ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ। ਉਦਾਹਰਣ ਦਿੱਤੀ ਹੈ ਕਿਸਾਨ ਦੀ। ਆਪਾਂ ਸਾਰੀ ਖੇਤੀਬਾੜੀ ਕਰਦੇ ਆਏ ਹਾਂ। ਪੁਰਾਤਨ ਸਮਾਂ ਖੇਤ ਵਾਹੀ ਕਰਨੀ ਅਤੇ ਕਹਿਣਾ ਜੀ ਸੂਰਜ ਚੜ੍ਹਨ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠਣਾ, ਉੱਠ ਕੇ ਜਾ ਕੇ ਬਲਦਾਂ ਦੇ ਨਾਲ ਖੇਤ ਵਾਹੁਣੇ, ਤਿਆਰ ਕਰਨਾ ਖੇਤ, ਪਾਣੀ ਲਾਉਣਾ, ਫਿਰ ਵੱਤ ਆ ਜਾਣੀ, ਫਿਰ ਬੀਜ ਬੀਜਣਾ, ਸੁਹਾਗਾ ਦੇਣਾ, ਫਿਰ ਫਸਲ ਹੋਣੀ, ਫਿਰ ਬੀਜ ਦਾ ਉੱਗਣਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ, ਹੇ ਇਨਸਾਨ, ਜਿਵੇਂ ਕਿਸਾਨ ਉੱਦਮ ਕਰਕੇ ਅੰਮ੍ਰਿਤ ਵੇਲੇ ਉੱਠਦਾ ਹੈ ਨਾ, ਇਵੇਂ ਆਪਣੇ ਮਨ ਨੂੰ ਵੀ ਉੱਦਮੀ ਬਣਾ ਲਾ, ਆਲਸੀ ਨਾ ਬਣਾਈ, ਮਨ ਹਾਲੀ। ਹੁਣ ਜੇ ਕਿਸਾਨ ਆਲਸ ਕਰੇ ਕਿ ਕੋਈ ਨਹੀਂ ਥੋੜ੍ਹਾ ਜਿਹਾ ਹੋਰ ਸੌ ਲੈਂਦੇ ਹਾਂ, ਥੋੜ੍ਹਾ ਜਿਹਾ ਹੋਰ ਆਰਾਮ ਕਰ ਲੈਂਦੇ ਹਾਂ, ਫਿਰ ਪਤਾ ਹੈ ਜਦ ਸੂਰਜ ਚੜ੍ਹ ਜਾਣਾ ਹੈ ਫਿਰ ਧੁੱਪ ਦੇ ਵਿੱਚ ਹਲ ਨਹੀਂ ਵਾਹਿਆ ਜਾਣਾ। ਬਲਦਾਂ ਨਾਲ ਖੇਤੀ ਕਰਦੇ ਸੀ, ਕਹਿਣਾ ਭਾਈ ਇੰਨੀ ਧੁੱਪੇ ਇਹਨਾਂ ਜਾਨਵਰਾਂ ਨੂੰ ਵੀ ਕਾਹਨੂੰ ਦੁੱਖ ਦੇਣਾ। ਸੂਰਜ ਚੜ੍ਹਨ ਤੋਂ ਪਹਿਲਾਂ ਹਲ ਵਾਹਿਆ ਜਾਂਦਾ। ਅਤੇ ਪਾਤਸ਼ਾਹ ਕਹਿੰਦੇ ਨੇ ਇਸ ਮਨ ਨੂੰ ਉਸ ਕਿਸਾਨ ਦੀ ਤਰ੍ਹਾਂ ਉੱਦਮੀ ਬਣਾ ਲੈ, ਮਨ ਹਾਲੀ ਕਿਰਸਾਣੀ ਕਰਨੀ। ਅਤੇ ਵਾਹੀ ਕਿਹੜੇ ਕੰਮ ਦੀ ਕਰਨੀ ਹੈ? ਕਿਸਾਨ ਹਲ ਵਾਹੁੰਦਾ ਹੈ, ਪਾਤਸ਼ਾਹ ਕਹਿੰਦੇ ਨੇ ਆਪਣੇ ਜੀਵਨ ਨੂੰ ਉੱਚਾ ਰੱਖੀ, ਉੱਚੇ ਆਚਰਣ ਦੀ ਵਾਹੀ ਕਰਨੀ ਇਸ ਮਨ ਨੂੰ। ਸ਼ਰਮ ਪਾਣੀ ਤਨ ਖੇਤ, ਇਸ ਸਰੀਰ ਨੂੰ ਪੈਲੀ ਸਮਝ ਲੈ ਅਤੇ ਮਿਹਨਤ ਦਾ ਪਾਣੀ ਲਾ ਦੇ। ਮਿਹਨਤ ਕਰਨੀ ਨਾਮ ਦੀ ਕਮਾਈ ਦੀ, ਅਤੇ ਫਿਰ ਖੇਤ ਤਿਆਰ ਹੋ ਗਿਆ, ਫਿਰ ਕੀ ਕਰਨਾ ਹੈ? ਨਾਮ ਬੀਜ, ਨਾਮ ਦਾ ਬੀਜ ਬੀਜਦੇ। ਹੁਣ ਖੇਤ ਤਿਆਰ ਕੀਤਾ ਹੈ, ਬੀਜ ਪਾ ਦਿੱਤਾ ਹੈ, ਹੁਣ ਜੇ ਉਹਦੇ ਪਰ ਸੁਹਾਗਾ ਨਾ ਮਾਰਿਆ ਤਾਂ ਬੀਜ ਉੱਗੇਗਾ ਨਹੀਂ, ਅਤੇ ਉਹ ਬੀਜ ਨੂੰ ਜਾਨਵਰ ਵੀ ਚੱਕ ਕੇ ਲੈ ਜਾਣਗੇ ਅਤੇ ਨਾ ਹੀ ਉੱਗੇਗਾ। ਪਾਤਸ਼ਾਹ ਕਹਿੰਦੇ ਨੇ ਨਾਮ ਬੀਜ ਸੰਤੋਖ ਸੁਹਾਗਾ, ਸਬਰ ਅਤੇ ਸ਼ੁਕਰ ਦਾ ਸੁਹਾਗਾ ਇਸ ਮਨ 'ਤੇ ਪਾ ਦੇਈਂ। ਸੁਹਾਗਾ ਮਾਰਨਾ ਹੈ, ਸਬਰ ਅਤੇ ਸੰਤੋਖ ਦਾ ਮਾਰਨਾ ਹੈ। ਰੱਖ ਗਰੀਬੀ ਬੇਸ, ਅਤੇ ਜਿਹੜਾ ਤੇਰਾ ਜੀਵਨ ਹੈ ਨਾ ਉਹ ਸਾਦਾ ਹੋ ਜਾਵੇ, ਦਿਖਾਵਾ ਨਾ ਹੋਵੇ।

ਮਿਹਨਤ ਕੀਤੀ, ਅੰਮ੍ਰਿਤ ਵੇਲੇ ਉੱਠਿਆ, ਉੱਚਾ ਆਚਰਨ ਜੀਵਨ ਉੱਚਾ ਬਣਾ ਲਿਆ, ਮਿਹਨਤ ਦਾ ਪਾਣੀ ਲਾ ਦਿੱਤਾ ਇਸ ਤਨ ਰੂਪੀ ਖੇਤ ਨੂੰ, ਨਾਮ ਦਾ ਬੀਜ ਬੀਜ ਦਿੱਤਾ, ਸੰਤੋਖ ਦਾ ਸੁਹਾਗਾ ਦੇ ਦਿੱਤਾ ਅਤੇ ਸਾਦਾ ਜੀਵਨ ਬਣਾ ਲਿਆ। ਪਾਤਸ਼ਾਹ ਕਹਿੰਦੇ ਨੇ ਫਿਰ ਕੀ ਹੋਏਗਾ? ਫਿਰ ਇਸ ਮਨ ਦੇ ਵਿੱਚ ਪ੍ਰੇਮ ਪੈਦਾ ਹੋਏਗਾ, ਫਿਰ ਉਹ ਬੀਜ ਫਲੇਗਾ। ਸੇ ਘਰ ਭਾਗਠ ਦੇਖ, ਉਹ ਹਿਰਦਾ ਭਾਗਾਂ ਵਾਲਾ ਹੋ ਜਾਏਗਾ।

ਅਤੇ ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫੁਰਮਾਨ ਕਰਦੇ ਨੇ, ਹੇ ਇਨਸਾਨ ਜੇਕਰ ਤੂੰ ਇਹ ਕਰਮ ਨਹੀਂ ਕਰੇਗਾ ਫਿਰ ਵਿਕਾਰ ਤੇਰੇ ਨੇੜੇ ਆ ਜਾਣਗੇ। ਇਸ ਇਹਨਾਂ ਵਿਕਾਰਾਂ ਨੇ, ਇਹ ਦੁਨਿਆਵੀ ਮਾਇਆ ਨੇ ਤੇਰਾ ਸਾਥ ਨਹੀਂ ਦੇਣਾ। ਜੇ ਨਾਮ ਦਾ ਬੀਜ ਨਾ ਬੀਜਿਆ, ਦੁਨਿਆਵੀ ਮਾਇਆ ਇਕੱਠੀ ਕਰਨ ਦੇ ਵਿੱਚ ਹੀ ਸਾਰਾ ਜੀਵਨ ਬਤੀਤ ਕਰ ਦਿੱਤਾ, ਵਿਕਾਰਾਂ ਦੇ ਵਿੱਚ ਹੀ ਗਰਸਿਆ ਰਿਹਾ, ਇਹਨੇ ਤੇਰਾ ਸਾਥ ਨਹੀਂ ਦੇਣਾ। ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਏ, ਇਸ ਮਾਇਆ ਨੇ ਸਾਰੇ ਸੰਸਾਰ ਨੂੰ ਮੋਹ ਲਿਆ, ਆਪਣੇ ਜਾਲ 'ਚ ਵਸਾਇਆ ਹੋਇਆ ਏ। ਕੋਈ ਵਿਰਲਾ ਹਿਰਦਾ ਏ ਜਿਹਨੂੰ ਨਾਮ ਦਾ ਬੀਜ ਬੀਜਣ ਦੀ ਸੋਝੀ ਆ ਜਾਂਦੀ।

ਜੀ ਨੇ ਕਿਸਾਨ ਦੀ ਦਿੱਤੀ ਹੈ। ਦੂਸਰੀ ਉਦਾਹਰਨ ਮਹਾਰਾਜ ਜੀ ਨੇ ਦੁਕਾਨ 'ਤੇ ਬੈਠੇ ਹੋਏ ਦੁਕਾਨਦਾਰ ਦੀ ਦਿੱਤੀ ਹੈ। ਪਾਤਸ਼ਾਹ ਕਹਿੰਦੇ ਨੇ ਇਸ ਤਨ ਨੂੰ, ਇਸ ਮਨ ਨੂੰ ਹੱਟੀ ਸਮਝ ਲੈ ਅਤੇ ਇਸ ਮਨ ਰੂਪੀ ਹੱਟੀ ਦੇ ਵਿੱਚ ਪਾਉਣਾ ਕੀ ਹੈ? ਪਰਮਾਤਮਾ ਦਾ ਨਾਮ ਰੂਪੀ ਸੌਦਾ ਪਾ ਲੈ, ਆਪਣੀ ਸੁਰਤ ਨੂੰ। ਹੱਟੀ ਦੇ ਵਿੱਚ ਭਾਂਡੇ ਪਏ ਹੁੰਦੇ ਨੇ, ਸੁਰਤ ਰੂਪੀ ਭਾਂਡਿਆਂ ਦੇ ਵਿੱਚ ਹਰੀ ਦਾ ਨਾਮ ਸੌਦਾ ਪਾ ਲੈ। ਵਣ ਜਾ ਰਿਹਾ ਸਿਉ ਵਣਜ ਕਰ, ਲੈ ਲਾਹ ਮਨ ਹਾਸ। ਵਣ ਜਾ ਰਹੇ ਹੁਣ ਸੌਦਾ ਲੈਣ ਆਏ ਨੇ ਗਾਹਕ, ਇਵੇਂ ਆਪਾਂ ਉਸ ਮਾਲਕ ਦੀ ਸ਼ਰਨ ਦੇ ਵਿੱਚ ਆਏ ਹਾਂ, ਸਤ ਸੰਗੀ ਰੂਪੀ ਵਣਜਾਰਿਆਂ ਦੇ ਨਾਲ ਮਿਲ ਕੇ ਉਸ ਪਰਮਾਤਮਾ ਦੇ ਨਾਮ ਦਾ ਵਪਾਰ ਕਰ ਲੈ, ਨਾਮ ਦਾ ਸੌਦਾ ਪਾ ਲੈ ਇਸ ਮਨ ਦੇ ਵਿੱਚ। ਲੈ ਲਾਹ ਮਨ ਹੱਸ, ਮਿਲੇਗਾ ਕੀ? ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਦਾ ਨਾਮ ਰੂਪੀ ਸੌਦਾ ਪਾਏਗਾ ਅਤੇ ਤੇਰਾ ਜਿਹੜਾ ਮਨ ਹੈ ਨਾ, ਉਹ ਖਿੜਾਓ ਵਿੱਚ ਆ ਜਾਏਗਾ, ਮਨ ਆਨੰਦ ਵਿੱਚ ਆ ਜਾਏਗਾ। ਸੁਣ ਸਾਸਤ ਸੌਦਾਗਰੀ, ਸਤ ਘੋੜੇ ਲੈ ਚੱਲ, ਖਰਚ ਬਨ ਚੰਗਿਆਈਆਂ, ਮਤ ਮਨ ਜਾਣੇ ਕੱਲ। ਨਿਰੰਕਾਰ ਕੈ ਦੇਸ਼ ਜਾਏ, ਤਾਂ ਸੁਖ ਲਹਿ ਮਹਲ। ਸੌਦਾਗਰਾਂ ਦੀ ਉਦਾਹਰਨ ਦਿੱਤੀ ਹੈ, ਜਿਹੜੇ ਵਪਾਰੀ ਦੂਰ ਵਪਾਰ ਕਰਨ ਜਾਂਦੇ, ਸੌਦਾਗਰ ਘੋੜਿਆਂ ਦੇ ਉੱਤੇ ਸਮਾਨ ਲੱਦ ਕੇ ਲੈ ਕੇ ਜਾਂਦੇ। ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਦਾ ਨਾਮ ਰੂਪੀ ਉਪਦੇਸ਼ ਸੁਣਿਆ ਕਰ, ਹਰੀ ਦੇ ਨਾਮ ਦੀ ਸੌਦਾਗਰੀ ਕਰ ਲੈ। ਸੱਤ ਘੋੜੇ ਲੈ ਚੱਲ ਦਾ ਮਤਲਬ ਹੈ, ਸੱਤ ਦਾ ਅਰਥ ਹੈ ਉੱਚਾ ਆਚਰਣ। ਜਿਵੇਂ ਸੌਦਾਗਰ ਜਾਂਦੇ ਸੀ ਘੋੜਿਆਂ 'ਤੇ ਬੈਠ ਕੇ, ਇਵੇਂ ਆਪਣੇ ਮਨ ਨੂੰ ਉੱਚੇ ਆਚਰਣ ਰੂਪੀ ਘੋੜੇ 'ਤੇ ਬਿਠਾ ਲੈ। ਖਰਚ ਬੰਨ ਚੰਗਿਆਈਆਂ, ਮਤ ਮਨ ਜਾਣੇ ਗੱਲ। ਦੂਰ ਦੂਰ ਵਪਾਰੀ ਜਾਂਦੇ ਸੀ ਅਤੇ ਉਹਨਾਂ ਨੇ ਆਪਣੇ ਪੱਲੇ ਨਾਲ ਖਰਚਾ ਬੰਨਿਆ ਹੁੰਦਾ ਸੀ, ਮਾਇਆ ਬੰਨੀ ਹੁੰਦੀ ਸੀ, ਦੂਰ ਦੂਰ ਜਾਣਾ ਵਪਾਰੀਆਂ ਨੇ ਵਪਾਰ ਕਰਨ ਵਾਸਤੇ। ਪਾਤਸ਼ਾਹ ਕਹਿੰਦੇ ਨੇ ਸਮਾਂ ਤੇਰਾ ਵੀ ਆ ਰਿਹਾ ਏ, ਆਪਣੇ ਪੱਲੇ ਦੇ ਨਾਲ ਉਹਨਾਂ ਵਪਾਰੀਆਂ ਦੀ ਤਰ੍ਹਾਂ ਨਾਮ ਦੇ ਖਜ਼ਾਨੇ ਦਾ ਖਰਚਾ ਬੰਨ ਲੈ। ਪਰਮਾਤਮਾ ਦੇ ਦੇਸ਼ ਨੂੰ ਜਾਣਾ ਏ, ਕੋਲ ਖਰਚਾ ਵੀ ਚਾਹੀਦਾ ਹੈ, ਕਿਰਾਇਆ ਵੀ ਚਾਹੀਦਾ ਹੈ। ਕਿਹੜਾ ਕਿਰਾਇਆ ਤੇਰੇ ਕੋਲ ਹੈ? ਉੱਥੇ ਜਾ ਕੇ ਕੀ ਖਰਚੇਗਾ? ਆਪਾਂ ਪਿੰਡਾਂ 'ਚੋਂ ਆਏ ਹਾਂ, ਜਿਹੜੀ ਜੇਬ ਦੇ ਵਿੱਚ ਕਿਰਾਇਆ ਨਾ ਹੋਵੇ ਅਤੇ ਬੱਸ ਦਾ ਕੰਡਕਟਰ ਥੱਲੇ ਲਾ ਦਿੰਦਾ, ਕਹਿੰਦਾ ਕਿਰਾਇਆ ਲੈ ਕੇ ਆਈ ਫਿਰ ਜਾਈਂ। ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਤੈਨੂੰ ਜਮਾਂ ਨੇ, ਤੈਨੂੰ ਮਾਰਾਂ ਪੈਣੀਆਂ ਨੇ ਜੇ ਤੇਰੇ ਕੋਲ ਕਿਰਾਇਆ ਨਾ ਹੋਇਆ। ਉਹਨੇ ਤੈਨੂੰ 84 ਰੂਪੀ ਇਸ ਦਲਦਲ ਦੇ ਵਿੱਚ ਛੱਡ ਕੇ ਚਲੇ ਜਾਣਾ ਹੈ। ਜੇ ਕੋਲ ਹੋਇਆ ਨਾਮ ਦਾ ਕਿਰਾਇਆ, ਨਾਮ ਦਾ ਖਜ਼ਾਨਾ ਹੋਇਆ, ਅੱਗੇ ਜਾ ਕੇ ਖਰਚ ਤਾਂ ਕਰ ਲਏਗਾ। ਮਤ ਮਨ ਜਾਣੇ ਕੱਲ, ਪਾਤਸ਼ਾਹ ਕਹਿੰਦੇ ਨੇ ਕੱਲ ਤੇ ਗੱਲ ਨਾ ਛੱਡ। ਕਬੀਰ ਏਕ ਕਰੀ ਆਦਿ ਕਰੀ, ਆਦਿ ਹੂੰ ਫੁਨ ਆਦਿ, ਭਗਤਨ ਸੇਤੀ ਗੋਸ਼ਟੀ ਜੋ ਕਿਨੇ ਸੋਲਾ। ਨਿਰੰਕਾਰ ਕੈ ਦੇਸ਼ ਜਾਹੇ, ਤਾਂ ਸੁਖ ਲਹਿ ਮਹਲ। ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਦੀ ਗੋਦ ਵਿੱਚ ਜਾਣਾ ਹੈ, ਪਰਮਾਤਮਾ ਦੇ ਦੇਸ਼ ਵਿੱਚ ਜਾਣਾ ਹੈ, ਨਾਮ ਰੂਪੀ ਖਰਚਾ ਪੱਲੇ ਦੇ ਨਾਲ ਬੰਨ ਲੈ ਤਾਂ ਸੁਖ ਪਾਏਗਾ। ਬਨ ਵਧੀਆ ਕਰ ਧਾਵਣੀ, ਲਾਏ ਚਿਤ ਕਰ ਚਾਕਰੀ, ਮਨ ਨਾਮ ਕਰ ਕੰਮ। ਬਨ ਵਧੀਆਂ ਕਰ ਧਾਵਣੀ,

ਅਗਲੀ ਉਦਾਹਰਨ ਦਿੱਤੀ ਹੈ ਇੱਕ ਚਾਕਰ ਦੀ, ਨੌਕਰੀ ਕਰਨ ਵਾਲੇ ਦੀ, ਗੁਲਾਮ ਦੀ। ਜਦੋਂ ਆਪਾਂ ਕੋਈ ਕੰਮ ਕਰਨ ਵਾਲਾ ਬੰਦਾ ਰੱਖਿਆ ਹੁੰਦਾ ਨਾ ਘਰੇ, ਉਹਦੀ ਉਦਾਹਰਨ ਦਿੱਤੀ ਪਾਤਸ਼ਾਹ ਨੇ। ਆਖਣ ਕਹਿੰਦੇ ਨੇ, ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ। ਪਾਤਸ਼ਾਹ ਕਹਿੰਦੇ ਨੇ, ਮਾ ਪ੍ਰਭੂ ਮਾਲਕ ਦੀਆਂ ਚਰਨਾਂ ਵਿੱਚ ਪੂਰੇ ਧਿਆਨ ਦੇ ਨਾਲ ਕੰਮ ਕਰਿਆ ਕਰ, ਆਲਸ ਨਾ ਕਰਿਆ ਕਰ। ਜਿਵੇਂ ਇੱਕ ਜਿਹੜਾ ਕੰਮ ਕਰਨ ਵਾਲਾ ਨੌਕਰ ਰੱਖਿਆ ਹੁੰਦਾ ਹੈ, ਜੇਕਰ ਉਹ ਪੂਰੇ ਧਿਆਨ ਦੇ ਨਾਲ ਕੰਮ ਨਾ ਕਰੇ ਤਾਂ ਮਾਲਕ ਉਹਦੇ ਤੋਂ ਖੁਸ਼ ਨਹੀਂ ਹੁੰਦਾ, ਅਤੇ ਉਹਨੂੰ ਫਿਰ ਚੰਗੀ ਤਨਖਾਹ ਥੋੜ੍ਹੋ ਦੇਵੇਗਾ। ਜਦੋਂ ਮਾਲਕ ਖੁਸ਼ ਨਹੀਂ ਹੋਏਗਾ ਫਿਰ ਉਹਨੂੰ ਨੌਕਰੀ ਤੋਂ ਕੱਢ ਦੇਵੇਗਾ। ਪਾਤਸ਼ਾਹ ਕਹਿੰਦੇ ਨੇ, ਇਸੇ ਤਰ੍ਹਾਂ ਤੂੰ ਵੀ ਪਰਮਾਤਮਾ ਦੇ ਮਾਰਗ 'ਤੇ ਚੱਲਿਆ ਏ, ਅਤੇ ਜਿਹੜਾ ਚਾਕਰ ਹੈ ਬੜੀ ਮਿਹਨਤ ਨਾਲ ਕੰਮ ਕਰਦਾ ਏ, ਮਾਲਕ ਨੂੰ ਕੋਈ ਸ਼ਿਕਾਇਤ ਦਾ ਮੌਕਾ ਵੀ ਨਹੀਂ ਦਿੰਦਾ, ਮਾਲਕ ਖੁਸ਼ ਹੁੰਦਾ ਏ, ਫਿਰ ਮਾਲਕ ਹੀ ਕਰਦਾ ਏ, ਕਈ ਗੁਣਾ ਵੱਧ ਕੇ ਉਹਨੂੰ ਤਨਖਾਹ ਵੀ ਦੇ ਦਿੰਦਾ ਏ, ਖੁਸ਼ ਹੋ ਜਾਂਦਾ ਏ। ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ। ਬਨ ਵਧੀਆਂ ਕਰ ਧਾਵਣੀ, ਤਾਂ ਕੋ ਆਖੇ ਤਨ। ਪਰਮਾਤਮਾ ਦੇ ਨਾਮ ਦੀ ਜਿਹੜੇ ਨੌਕਰੀ ਕਰਦੇ ਨੇ, ਪਾਤਸ਼ਾਹ ਕਹਿੰਦੇ ਨੇ, ਆਪਣੇ ਨੇੜੇ ਵਿਕਾਰਾਂ ਨੂੰ ਉਹ ਆਉਣ ਨਹੀਂ ਦਿੰਦੇ, ਦੌੜ ਦੌੜ ਕੇ, ਭੱਜ ਭੱਜ ਕੇ, ਆਲਸ ਨਹੀਂ ਆਉਣ ਦਿੰਦੇ, ਭਗਤੀ ਕਰਦੇ ਨੇ, ਕਾਰਜ ਕਰਦੇ ਨੇ ਸਾਰੇ। ਨਾਨਕ ਵੇਖੈ ਨਦਰ ਕਰ, ਚੜ੍ਹੈ ਚਵਗਣ ਵਨ। ਆਖਰੀ ਪੰਕਤੀਆਂ ਵਿੱਚ ਪਾਤਸ਼ਾਹ ਕਹਿੰਦੇ ਨੇ, ਜਿਹੜੇ ਹਿਰਦੇ ਇਸ ਤਰ੍ਹਾਂ ਪਰਮਾਤਮਾ ਦੀ ਭਗਤੀ ਕਰਨਗੇ, ਨਾਮ ਦਾ ਬੀਜ ਬੀਜਣਗੇ, ਸੰਤੋਖ ਦਾ ਸੁਹਾਗਾ ਦੇਣਗੇ, ਉਹਨਾਂ ਦੀ ਇਸ ਸੰਸਾਰ ਦੇ ਵਿੱਚ ਵੀ ਜੈ ਜੈਕਾਰ ਹੋ ਜਾਂਦੀ ਹੈ, ਅਤੇ ਉਹਨਾਂ ਦੇ ਮਨ ਨੂੰ ਆਤਮਕ ਰੂਪੀ ਰੰਗ ਚੜ੍ਹ ਜਾਂਦਾ ਸਾਧ ਸੰਗਤ। ਆਪਾਂ ਵੀ ਅਰਦਾਸ ਕਰੀਏ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ, ਕਿਰਪਾ ਕਰਿਓ, ਹਿਰਦੇ ਵਿੱਚ ਤੇਰਾ ਨਾਮ ਦੇ ਬੀਜ ਬੀਜਣ ਦੀ ਯੁਗਤ ਆ ਜਾਵੇ, ਇਹ ਸੋਝੀ ਆ ਜਾਵੇ। ਇਹ ਸੀ ਅੱਜ ਦੇ ਹੁਕਮਨਾਮੇ। ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਆਓ ਹੁਣ ਭਾਈ ਬਲਵਿੰਦਰ ਸਿੰਘ ਜੀ, ਸਮੂਹ ਜਥੇ ਪਾਸੋਂ ਆਸਾ ਕੀ ਵਾਰ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ, ਵੇ ਪਿਆਖ ਨਾ ਜਾਪਈ ਜੇ ਕਿਸੈ ਆਣੇ ਰਾਸ, ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ ਪੌੜੀ, ਨਾਨਕ ਜੀ ਉਪਾਏ ਕਹਿ ਲਿਖਣਾ ਮੈਂ ਧਰਮ ਬਹਲਿਆ, ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਜਜਮਾਲਿਆ, ਥਾਉ ਨ ਪਾਇਨ ਕੂੜਿਆ ਰਮੁਹ ਕਾਲੈ ਦੋਦਕ ਚਾਲਿਆ, ਤੇਰੇ ਨਾਏ ਰੱਤੇ ਸੇ ਜਿਣ ਗਏ ਹਾ।

0: ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗ ਫਿਰੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੈ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹਾ ਵਿਸਮਾਦ ਉਜੜ ਵਿਸਮਾਦ ਰਹਾ ਵਿਸਮਾਦ ਨੇੜੈ ਵਿਸਮਾਦ ਦੂਰ ਵਿਸਮਾਦ ਦੇਖੈ ਹਾਜਰਾ ਹਜੂਰ ਵੇਖ ਵਡਾਣ ਰਹਿਆ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉ ਸੁਸਾਰ ਕਿਰਪਾ ਤਾਲੀ ਅਕਾਸੀ ਕੁਦਰਤ ਸਰਵਿਕਾਰ ਕੁਰਵੇ ਪ੍ਰਾਣ ਦੇਵਾ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਨਸੰਗੀ ਕੁਦਰਤ ਜੀ ਜਵਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਮਾਨ ਕੁਦਰਤ ਪਾਉਣ ਬਾਣੀ ਬੈਸੰਤਰ ਕੁਦਰਤ ਧਰਤੀ ਖਾਕ

ਭੈ ਵਿੱਚ ਅਗਨ ਕੱਢੈ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ।

0: ਧਿਆਨ ਗਾਲੀ ਢੂੰਡੀਆਂ ਕਿਸਨਾ ਕਰਨਾ ਸਾਰ ਕਰਮ ਲੈ ਤਾਂ ਪਾਈਏ ਹੋਰ ਹਿਕਮਤ ਮੁਖਵਾਰ ਪੌੜੀ
1: ਨਜ਼ਰ ਕਰੇ ਜੇ ਆਪਣੀ ਤਨ ਤੇ ਸਤਿਗੁਰੂ ਪਾਇਆ ਜੇ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰੂ ਜੀ ਵਡਦਾਤਾ ਕੋ ਨਹੀਂ ਸਭ ਸੁਣੇ ਹੋ ਲੋਕ ਸੁਭਾਇਆ ਸਤਿਗੁਰੂ ਮਿਲਿਆ ਸਿਰ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ ਜਿਹਨੇ ਸੱਚੋ ਸੱਚ ਬੁਝਾਇਆ ਜਿਹਨੇ ਸੱਚੋ ਸੱਚ ਬੁਝਾਇਆ।

0: ਨਾਨਕ ਕਰਤੇ ਕਰਨ ਕੀਆ ਸੋ ਜਾਣੇ ਕਰਤਾਰ ਪੌੜੀ।
1: ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਜਾਪ ਰੱਖਿਓ ਕਰ ਪ੍ਰਗਟਿਆ ਸੁਣਾਇਆ। ਸਤਿਗੁਰ

ਤਾਂ ਹਉਮ ਵਿੱਚ ਲਿਆ, ਹਉਮ ਵਿੱਚ ਖੱਟਿਆ, ਹਉਮ ਵਿੱਚ ਗਿਆ, ਹਉਮ ਵਿੱਚ ਸਚਿਆਰ ਕੁੜਿਆਰ, ਹਉਮ ਵਿੱਚ ਪਾਪ ਪੁੰਨ ਵਿਚਾਰ, ਹਉਮ ਵਿੱਚ ਨਰਕ ਸੁਰਗ ਅਵਤਾਰ, ਹਉਮ ਵਿੱਚ ਹੱਸੈ, ਹਉਮ ਵਿੱਚ ਰੋਵੈ, ਹਉਮ ਵਿੱਚ ਪਰੀਐ, ਹਉਮ ਵਿੱਚ ਦੋਵੈ, ਹਉਮ ਵਿੱਚ ਜਾਤੀ ਜਿਨ ਸਿੱਖ ਹੋਵੈ, ਹਉਮ ਵਿੱਚ ਮੂਰਖ, ਹਉਮ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹਉਮ ਵਿੱਚ ਮਾਇਆ, ਹਉਮ ਵਿੱਚ ਛਾਇਆ, ਹਉਮੈ ਕਰ ਕਰ ਜੰਤ ਉਪਾਇਆ, ਹਉਮੈ ਬੁਝੈ ਤਾਂਦਰ ਸੂਝੈ ਗਿਆਨ।

ਭਗਤ ਰਮਨ ਭਾਵਨ ਦੇ ਦਰ ਸੋਹਣ ਕੀਰਤ ਗਾਵੰਦੇ ਨਾਨਕ ਕਰਮ ਬਾਰੇ ਦਰ ਢੋ ਨਾ ਲੈਣੀ ਧਾਮ ਦੇ ਕਬੂਲ ਲੱਭਣ ਆਪਣਾ ਨਾ ਹੁੰਦਾ ਆਪਣਾਇੰਦੇ ਹਾਉ ਢਾਡੀ ਕਾ ਨੀਰ ਜਾਤ ਹੋਰ ਉੱਤਮ ਜਾਤ ਸਦਾਇੰਦੇ ਤਿਨ ਮੰਗਾ ਜਿਤ ਜੈ ਧਿਆਇੰਦੇ ਤਿਨ ਮੰਗਾ

0: ਸਾਰੰਗ ਤ੍ਰਿਪਾਤ ਹਾਲ ਵਿਚਾਰੰ ਗਲਮਾਲਾ ਤਿਲਕ ਲਾਟੰ ਧੋਤੀ ਵਸਰ ਕਪਾਠੰ ਜੀ ਜਾਣ ਬ੍ਰਹਮ ਕਰਮ ਸੁਸੂਤ ਨੇ ਚੁ ਕਰਮ ਕਉ ਨਾਨਕ ਨੇ ਚੁ ਧਿਆਵੈ ਬਿਨ ਸਤਿਗੁਰੂ ਵਾਟਨ ਪਾਵੇ ਪੌੜੀ
1: ਕੱਪੜੂ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਕੀਤਾ ਪਾਵਣਾ ਹੁਕਮ ਕੀ ਮਨ ਭਾਵ ਤੇਰਾ ਭੀੜਾ ਅੱਗੇ ਜਾਵਣਾ

0: ਕੂੜ ਬੋਲ ਕਰੇ ਆਹਾਰ ਸ਼ਰਮ ਤਨ ਕਾ ਡੇਰਾ ਦੂ ਨਾਨਕ ਕੂੜ ਰਿਹਾ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਖਾਈ ਹਾਸ਼ੁਰ ਜੁ ਕਸਾਈ ਨੀਲ ਵਸਤਰ ਪੈਰ ਪ੍ਰਵਾਨ ਮਲਿਤਾ ਨੇ ਪੂਜ ਪੁਰਾਣਾ ਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕ ਪੁਰ ਕਿਸੇ ਨਾ ਜਾਣਾ ਦੇ ਕੇ ਚੁੱਕ ਗੱਡੀ ਕਾਰ ਉੱਪਰ ਆਏ ਬੈਠੇ ਘੁੜਿਆਰ ਮੱਦ ਭੇਟੇ ਵੀ ਮੱਦ ਭੇਟੇ ਹਨ ਸਾਡਾ ਭੇਟੇ ਤਰ ਫਿੱਟੇ ਵੇੜ ਕਰੇਨ ਮਨ ਜੂਠੇ ਚੁਲੀ ਪ੍ਰੇਨ ਕਹੋ ਨਾਨ ਸੱਚ ਧਿਆਈਏ ਸੁੱਚ ਹੋਵੇ ਤਾਂ ਸੁੱਚ ਭਾਈਏ ਪੌੜੀ
1: ਜਿੱਤੇ ਅੰਦਰ ਸਭ ਕੋ ਵੇਗ ਨਗਰੀ ਹੇਠ ਚਲਾਇੰਦਾ ਪੇ ਦੇ ਵਡਿਆਈਆਂ ਪੇ ਕਰਮ ਕਰਾਇੰਦਾ ਵਡਹੁ ਵਡਾ ਵਡ ਮੀਦ ਨੀ ਸਹਿ ਸਿਰ ਧੰਦੇ ਲਾਇੰਦਾ ਨਦਰ ਪੱਠੀ ਜੇਕਰ

ਮਹੱਲਾ ਪਹਿਲਾ ਜੇਕਰ ਸੁਧਕ ਮੰਨੀਐ ਸਭ ਤੈ ਸੁਧਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨ ਕੋਏ, ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ। ਸੁਧ ਕਿਉਂ ਕਰ ਰੱਖੀਐ।

ਨਾਨਕ ਜਿਨੀ ਗੁਰਮੁਖ ਪੁਜਿਆ ਤਿੰਨਾ ਸੂਤਕ ਨਾਹੇ ਪੌੜੀ। ਸਤਿਗੁਰ ਵੱਡਾ ਕਰ ਸਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲਿਤ ਨਦਰੀ ਆਈਆ ਜਾਂ ਤਿਸ ਭਾਣਾ ਤਾਂ ਮਨ ਵਸਾਈ।

ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਘਰ ਬੁਰੀ ਕਿਉ ਘਾਲੀਐ ਮੰਦਾ ਮੂਲ ਨਾ ਕੀਚੈ ਦਿਨ ਮਿਹਨਤ ਨਿਹਾਲੀਐ ਜਿਉਂ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀਐ ਕਿਛ ਲਾਹੇ ਉੱਪਰ ਘਾਲੀ

ਚੱਕਰੀ ਚੱਲੇ ਖਸਮੈ ਭਾਏ ਹੋਰ ਮਤ ਇਸ ਨੂੰ ਅਗਲੇ ਉਹ ਵਜੋ ਪੇ ਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋ ਗੁਆਏ ਅਗਲਾ ਮੋਹਿ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀ ਆਸਾ ਬਾਸ ਨਾਨਕ ਹੁਕਮ ਨ ਚੱਲੇ।

0: ਨਾਮ ਤੁਮਰੀ ਕਿਰਪਾ ਮੈਂ ਕੋਈ ਨਾ ਜਾਣ ਉੱਚਾ ਭਗਵੰਤ
1: ਸਦਾ ਕੁਰਬਾਨੀ ਬੋਲਣਾ ਜੀ ਵਾਹਿਗੁਰੂ
2: ਵਾਹਿਗੁਰੂ
1: ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿਠੇ ਸਬਦ ਹਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੂੰ ਦਿਆਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅੰਡਿਟ ਕੀਤਾ ਇਹਨਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਰ ਸੀਖ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੇ ਆਰਿਆਂ ਨਾਲ ਚਰਾਏ ਗਏ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁੱਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਬੈਰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਰ ਖਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਨੇਕਾਂ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਚਰਨਾਂ ਕਮਲਾਂ ਵਿਖੇ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਆਪ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਹੋਈ ਅੰਮ੍ਰਿਤ ਵੇਲੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਾਰੇ ਦੇ ਕੇ ਨਿਹਾਲ ਕੀਤਾ ਆਪ ਜੀ ਦਾ ਕੁਟਾਨ ਕੋਟ ਧੰਨਵਰ ਸ਼ੁਕਰ ਹੈ ਸਤਿਗੁਰੂ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਅੰਮ੍ਰਿਤ ਵੇਲੇ ਦੀਆਂ ਪਾਵਨ ਬਾਣੀਆਂ ਦੇ ਨਿਤਨੇਮ ਦੇ ਜਾਪ ਵਾਹਿਗੁਰੂ ਸਿਮਰਨ ਜਾਪ ਹੁਕਮਨਾਮੇ ਦੀ ਵਿਚਾਰ ਸ਼ਬਦ ਚੌਂਕੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਕੀਰਤਨ ਹੋਏ ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ ਜਾਣ ਬੱਚੇ ਸਮਝ ਕੇ ਮਾਫ਼ ਕਰਨ ਅੱਗੇ ਤੋਂ ਸੁੱਧ ਬਾਣੀ ਪੜ੍ਹਨ ਸੁਣਨ ਦਾ ਬਲ ਦਮ ਬਖਸ਼ਿਸ਼ ਕਰਨ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪੰਚਾ ਮਈ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਕਰੀ ਪਾਕ ਭੋਗ ਲੱਗਿਆ ਸੀ ਪ੍ਰਸ਼ਾਦ ਪਿਆਰੀ ਸਾਹ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਜਾ ਰਹੀਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪਟਾਵਾਂ ਸਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਆਪ ਆਪਣੇ ਘਰੋਂ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ ਸਤਿਗੁਰੂ ਜੀ ਆਪ ਜੀ ਦੀ ਸੇਵਾ ਨਿਭਾਉਂਦਿਆਂ ਹੋਈਆਂ ਗਲਤੀਆਂ ਫੁੱਲਾਂ ਦੀ ਸਤਿਗੁਰੂ ਜੀ ਮਾਫ਼ੀ ਬਖਸ਼ਣਾ ਜੇ ਤੋਂ ਸਮੱਤ ਬਖਸ਼ਣੀ ਆਪ ਆਪਣੇ ਦਰਬਾਰ ਦੀਆਂ ਚੜ੍ਹਦੀਆਂ ਗੱਲਾਂ ਬਖਸ਼ਿਸ਼ ਕਰਨੀਆਂ ਆਰੰਭੇ ਹੋਏ ਕਾਰ ਸੇਵਾ ਦੇ ਕਾਰਜ ਸੰਪੂਰਨ ਕਰਨੇ ਬੰਦੀ ਸਿੰਘਾਂ ਦੀ ਰਿਹਾਈ ਬਖਸ਼ਣੀ ਕਰੋ ਕਿਰਪਾ ਪਾਵਨ ਪਵਿੱਤਰ ਹੁਕਮਨਾਵਾਂ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਸਰਬੱਤ ਦਾ ਭਲਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਗੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵਦੇ ਕੰਡਾ ਜਾ ਕੇ ਹੱਥ ਮੈਂ ਸੋ ਹਮਰੀ ਰਛਿਆ ਕਰੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ।